ਦੁਨੀਆਂ ਦੇ ਤਖਤੇ ਉੱਤੇ ਕੋਈ ਇਹ ਗੱਲ ਨਹੀਂ ਕਰ ਸਕਿਆ ਵੀ ਇੱਕ ਪਾਸੇ ਗੁਰੂ ਵੀ ਹੋਵੇ ਦੂਜੇ ਪਾਸੇ ਚੇਲਾ ਵੀ ਹੋਵੇ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੈ ਜਿਹੜਾ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪ੍ਰਕਰਨ ਫਿਰ ਲੰਬਾ ਬੜਾ ਹੋ ਜਾਏਗਾ। ਅੱਛਾ ਮੇਰੇ ਪੰਥ ਦਾ ਪ੍ਰੋਫੈਸਰ ਡਰਦਾ ਬੜਾ ਘਰਾਂ ਮਾਤੋਂ, ਇਹ ਮੈਂ ਇਹਦੇ ਨਾਲ ਅੱਗੇ ਬੇਨਤੀ ਕੀਤੀ। ਉਹ ਆਂਦਾ ਮੈਂ ਗੁਰੂ ਤੇ ਭਾਵੇਂ ਝੂਠਾ ਹੋ ਜਾਵੇ ਪਰ ਕਰਾਮਾਤ ਨਹੀਂ ਹੋ ਸਕਦੀ। ਔਰ ਉਹ ਆਪਣੀ ਲਿਖਤ ਵਿੱਚ ਇੱਕ ਤੁਮਤ ਲਾਉਂਦਾ ਗੁਰੂ ਨੂੰ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਂਦੀ। ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਵਾਲੇ ਦਿਨ ਨੰਗੀ ਤਲਵਾਰ ਲੈ ਕੇ ਵੰਗਾਰ ਕੇ ਚੋਣ ਕਰਨ ਵਾਲੇ ਦਿਨ ਤੰਬੂ ਚ ਬੱਕਰੇ ਵੱਢੇ ਸੀ। ਬੱਕਰੇ ਗੁਰੂ ਨੇ ਬੰਦੇ ਨਹੀਂ ਵੱਢੇ, ਗੁਰੂ ਨੇ ਬੱਕਰੇ ਵੱਢੇ। ਮੈਂ ਤੁਹਾਡੇ ਨਾਲ ਦੋ ਕੁ ਮਿੰਟ ਤੁਹਾਡੇ ਲੈਣੇ ਚਾਹੁੰਦਾ। ਬੜੇ ਡਰਾਮੇ ਨਾਲ ਮੇਰੀ ਗੱਲ ਨੂੰ ਸੋਚਿਓ ਭਾਈ। ਗੁਰੂ ਉਹ ਜਿਹੜਾ ਸਾਨੂੰ ਤੇ ਇਹ ਗੱਲ ਕਹਿੰਦਾ ਭਾਈ ਬੋਲੀ ਇਹ ਸੱਚ ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਤ ਮੋਰੀ ਤਾਂ ਚੋਲੀਏ। ਉਪਦੇਸ਼ ਕਰਦਾ ਧਰਮ ਸੱਚ ਬੋਲਿਓ, ਉਹ ਸੱਚ ਬੋਲਿਓ ਜਿਹਦੇ ਚ ਧਰਮ ਨੂੰ ਦਖਲ ਹੋਵੇ, ਝੂਠ ਨਾ ਬੋਲਿਓ। ਸਾਨੂੰ ਉਪਦੇਸ਼ ਕਰਦਾ ਸੱਚ ਬੋਲਿਓ ਤੇ ਯਾਰੋ ਆਪ ਪਹਿਲਾਂ ਅੰਦਰ ਬੱਕਰੇ ਬਣ ਲਏ ਤੇ ਸਾਨੂੰ ਸਟੇਜ ਤੇ ਆ ਕੇ ਆਖਿਆ ਮੈਂ ਬੰਦੇ ਵੱਢਣੇ ਨੇ, ਇਹ ਗੁਰੂ ਨੇ ਸੱਚ ਬੋਲਿਆ। ਮੇਰਾ ਮੇਰੀ ਗੱਲ ਨੂੰ ਜਮਾ ਕਰੀ ਜਾ ਆਪਣੇ ਅੰਦਰ ਭਾਈ, ਅੰਦਰ ਤਜਵੀਜ਼ ਤੇ ਬਣਾਏ ਹੋਏ ਕੇ ਬੱਕਰੇ ਵੱਢਾਂਗਾ ਤੇ ਸਟੇਜ ਤੇ ਆ ਕੇ ਕਹਿੰਦਾ ਮੈਂ ਬੰਦੇ ਵੱਢਣੇ ਨੇ, ਮੇਰੀ ਤਲਵਾਰ ਬੜੀ ਪਿਆਸੀ ਹੈ, ਗੁਰੂ ਨੇ ਸੱਚ ਬੋਲਿਆ। ਸਾਨੂੰ ਤੇ ਗੁਰੂ ਨੇ ਇਹ ਉਪਦੇਸ਼ ਕੀਤਾ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਸੱਚਾ ਹੋਇਆ ਜਿਹਦੀ ਦਿਲੋਂ ਸੱਚੀ ਮੁਹੱਬਤ ਹੈ, ਜਿਹੜਾ ਮੂੰਹ ਨਾਲ ਕੁਝ ਹੋਰ ਆਖਦਾ ਤੇ ਮਨ ਵਿੱਚ ਕੁਝ ਹੋਰ ਹੈ, ਮਨ ਵਿੱਚ ਕੁਝ ਹੋਰ ਹੈ ਤੇ ਮੂੰਹ ਨਾਲ ਕੁਝ ਹੋਰ ਆਖਦਾ ਉਹ ਕੱਚਾ। ਇਹ ਬਾਬੇ ਦਾ ਆਪਣਾ ਫੈਸਲਾ, ਉਹ ਕੱਚਾ। ਇਹ ਯਾਰੋ ਗੁਰੂ ਦੇ ਆਪਣੇ ਮਨ ਵਿੱਚ ਇਹ ਭਾਈ ਮੈਂ ਅੰਦਰ ਬੱਕਰੇ ਵੱਢਣੇ ਨੇ, ਸਾਨੂੰ ਅੱਗੇ ਮੈਂ ਬੰਦੇ ਵੱਢਣੇ ਨੇ, ਯਾਰੋ ਮਨੋ ਹੋਰ ਤੇ ਮੁਖੋ ਹੋਰ, ਕਿ ਉਹਨੂੰ ਮੈਂ ਗੁਰੂ ਮੰਨ ਲਾ, ਉਸ ਗੁਰੂ ਨੂੰ ਮੈਂ ਸੱਚਾ ਗੁਰੂ ਮੰਨ ਲਾ। ਸਾਨੂੰ ਤੇ ਗੁਰੂ ਨੇ ਇਹ ਉਪਦੇਸ਼ ਕੀਤਾ, ਸਾਨੂੰ ਤੇ ਗੁਰੂ ਇਹ ਗੱਲ ਕਹਿੰਦਾ ਕਿ ਜੇ ਤੋਂ ਵੱਡੇ ਗਿਆਨੀ ਮੇਥੋਂ ਪਹਿਲਾਂ ਜਿੰਨੇ ਵੱਡੇ ਵੱਡੇ ਗਿਆਨੀ ਆਏ ਨੇ ਤਿੰਨੋ ਜਾਨੀ ਪੈ ਬਖਾਨੀ ਨਾ ਹੈ। ਉਹ ਸੱਚਾਈ ਨੂੰ ਜਾਣਦੇ ਸਨ ਪਰ ਉਹਨਾਂ ਸੱਚਾਈ ਨੂੰ ਬਿਆਨ ਨਹੀਂ ਕੀਤਾ। ਕਿੰਨੀ ਗਜ਼ਬ ਦੀ ਬਾਤ ਆ, ਔਰ ਇਹ ਹਕੀਕਤ ਹੈ। ਸਾਡਾ ਠਾਕਰ ਦੱਤ ਖੰਨਾ ਲੰਡਨ ਗਿਆ ਅੰਮ੍ਰਿਤ ਧਾਰਾ ਵੇਚਣ, ਉਹਨਾਂ ਨੇ ਪੁੱਛਿਆ ਥਿਊਰੀ, ਕਹਿੰਦਾ ਅਸੀਂ ਥਿਊਰੀ ਨਹੀਂ ਬਚਾਂਗੇ। ਕਹਿਣ ਲੱਗੇ ਭਾਈ ਇੰਡੀਆ ਜਾ ਕੇ ਵੇਚ, ਇੱਥੇ ਤੇ ਥਿਊਰੀ ਦੱਸਣੀ ਪੈਗੀ, ਅਸੀਂ ਜਿਹੜੀ ਦਵਾਈ ਬਣਾਉਂਦੇ ਹਾਂ ਥਿਊਰੀ ਨਾਲ ਦਿੰਦੇ, ਤੂੰ ਥਿਊਰੀ ਕਿਉਂ। ਮੇਰੇ ਹਿੰਦੁਸਤਾਨ ਵਿੱਚ ਇਹ ਖਾਸਰ ਹੈ ਤੇ ਕਿਸੇ ਰਾਗੀ ਕੋਲ 14 ਵਰੇ ਮੁੰਡਾ ਬਿਠਾਲ ਚੜੀਏ ਨਿਪੁੰਨ ਹੋ ਕੇ ਆ ਜਾਏ ਤੇ ਉਹ ਫਿਰ ਉਹਦਾ ਉਸਤਾਦ ਮੁੰਡੇ ਦੇ ਆ ਜਾਣ ਦੇ ਬਾਅਦ ਕਹਿੰਦਾ ਲਾ ਬਈ 14 ਵਰੇ ਸੇਵਾ ਦੇ ਬੜੀ ਜਿਹੜੀ ਟੱਕਰਾਂ ਤੋਂ ਬੜੀਆਂ, ਪਰ ਜਿਹੜੀ ਫਲਾਣੇ ਰਾਗ ਦੀ ਫਲਾਣੀ ਕੁੰਡੀ ਆ ਮੈਂ ਧਰਮ ਨਾਲ ਨਹੀਂ ਦੱਸੀ। ਇਹ ਸਾਡਾ ਖਾਸਾ, ਕਿਸੇ ਤੁਸੀਂ ਹਕੀਮ ਕੋਲ ਆਪਣਾ ਮੁੰਡਾ ਪਾ ਚੜੋ, ਉਹ ਕਹਿੰਦਾ ਵੀ ਜਿਹੜੀ ਫਲਾਣੀ ਰੋਗ ਦੀ ਫਲਾਣੀ ਦਵਾਈ ਦੀ ਨਾ ਮੈਂ ਨਹੀਂ ਦੱਸੀ, ਭਾਵੇਂ 20 ਵਾਰਾਂ ਨੇ ਟੱਕਰਾਂ ਮਾਰੀਆਂ, ਸਾਡਾ ਖਾਸਾ ਹੈ ਅਸੀਂ ਲੁਕਾ ਕੇ ਰੱਖਦੇ।

ਜਿਹਾ ਤੇ ਚਪੇੜ ਮਾਰੀ ਉੱਠ ਕੇ ਤੇ ਨਿੱਕੀ ਨਿੱਕੀ ਦਾੜੀ ਅਜੇ ਮੈਨੂੰ ਉਦੋਂ ਉਗਦੀ ਸੀ, ਮੇਰੇ ਅਥਰੂ ਨਿਕਲ ਗਏ ਤੇ ਮੈਂ ਹਟਕੋੜਾ ਜਿਹਾ ਭਰ ਕੇ ਆ ਕੇ ਮਾਸਾ ਜੀ ਮੈਂ ਤੇ ਓਦਾਂ ਹੀ ਗੱਲ ਸਮਝ ਲੈਂਦਾ ਸਾਂ, ਤੁਸੀਂ ਮੈਨੂੰ ਮਾਰਿਆ ਕਿਉਂ? ਤੇ ਉਹ ਵੇੜਾ ਮੈਨੂੰ ਯਾਦ ਆਉਂਦਾ, ਜੇ ਮੇਰਾ ਪਿਤਾ ਹੁੰਦਾ ਨਾ ਤੇ ਉਹ ਦੋ ਚਪੇੜਾ ਮੈਨੂੰ ਹੋਰ ਤੇ ਭਾਵੇਂ ਮਾਰ ਦਿੰਦਾ, ਪਰ ਜੋ ਕੁਝ ਮੇਰੇ ਵਿਦਿਆ ਦਾਤਾ ਨੇ ਪਾਲ ਕਰਦਾ

ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਭਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾਓ ਪੁਰਖਾਓ ਕੀਆਂ ਵਡਿਆਈਆਂ

ਚੌਥਾ ਪੜ ਕੇ ਜਾਣੋ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗਜੀਵੇ ਤ੍ਰਿਗਜੀ ਵਾਸੇ ਜਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰੜ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰਜੀ ਉਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ

ਸਾਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ।

ਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਯੁਗ ਮੈਂ ਹੈ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਜੀ ਤੁਦ ਜੇ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪ

ਕਬੂ ਖਾਣਾ। ਜਿਨ ਹਰ ਸੇਵੇ ਅਤਨ ਸੁਖ ਪਾਇਆ, ਸਹਿਜ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਦੁਸ਼ਮਣ ਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਲੇ ਹੋ ਬਾਰੇ ਕਬਿਓ ਬਾਚੋ ਬੇਨਤੀ ਚਾਉ ਪਈ।

Ave Maria hai. ਆਪਹਾਦੈ ਮੁਝੈ ਅਭਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਹੂ ਜੋਸ ਦਾ ਹਮਾਰੇ ਪੱਛਾਉ ਸ੍ਰੀ ਅਸਤੁਜੋ ਕਰੇ ਹੋ ਰੱਛਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ

ਜਚਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਾਲ ਮੋਹ ਬਤ ਕੀਓ।

ਕੁੰਚਰਿਆ ਸੂਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਏ ਘਟ ਘਟ ਕੇ ਪਟ ਪਟ ਕੀ ਜਾਣਾ ਏ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ।

ਜੋ ਕਹੂੰ ਸਿਮਟ ਭਉ ਸ਼ੰਕਰ ਕਾਠਾ। ਸਿਗਰੀ ਸ੍ਰੇਸ਼ਟ ਦਿਖਾਈ ਅਚੰ ਭਵ, ਆਦਿ ਜੁਗਾਦ ਸਰੂਪ ਸਜੀਅਮ ਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਵਰ ਸਿੱਖ ਸੰਘਰੋ। ਦੋਠ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੋ ਜੋ ਤਬ ਸਰਣੀ ਪਰੇ, ਤਿਨਕੇ ਦੋਠ ਦੁਖ ਦੁਹਾ ਮਰੇ।

ਹੈ। ਰੱਛਾ ਹੋਇਤਾ ਹਿਸਬ ਕਾਲਾ, ਉਹ ਦੁਸ਼ਟ ਅਰਿਸ਼ਟਰ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਹੋ, ਤਾਕੇ ਤਾਪ ਤਨਕ ਮੈਂ ਹਰਹੋ।

ਜਿਨ ਨਰ ਨਾਮ ਤਿਹਾ ਰੋਕਾਂ ਹਾਂ, ਦਰਦ ਦੁੱਟ ਦੁੱਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾੜੀ, ਆਪ ਹਾਦੈ ਲਿਹੋ ਬਾੜੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੋ ਜੋ ਜਪ ਹੈ ਦਿਆਲਾ, ਪੂਰਨ ਕਰਾਂ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ, ਦੁਖ ਨਤ ਸਾਹਿਬੇ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ।

ਚੌਕ ਪਾਈ ਮੈਂ ਨਗਨੇ ਸਹਿ ਪ੍ਰਥਮ ਨਾਉਂ ਕਿਸ਼ਨ ਬਿਸ਼ਨ ਕਬ ਹੁਨੈ ਧਿਆਉਂ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋੜੀ ਪਗਿਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਂ ਲਓ ਮੈਂ ਕਿੰਕਰ ਥਾਰੋ

ਬਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾਮੈ ਆਨੰਦ ਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਆਤਮ ਸਾਹਿਬ ਮੈਂ ਕਿੰਕਰ ਥਾਰਾ।

ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਾਤੋ ਚਰਿਤਰੋ ਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਬਿਓ ਬਾਚੋ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੂੰ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰਜਨ ਦੋਈ ਏਕ ਹੈ ਬੇ ਵਿਚਾਰ ਕਛ ਨਾਹੇ।

ਵਚਨ ਦੋਹਰਾ ਠਾੜ ਪਏ ਉਮੈ ਜੋਰ ਕਰੂ ਵਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ।

ਉੱਚਾ ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨ ਆਵੈ। ਬਿਸ਼ਨ ਭਗਤ ਕੀ ਫਲ ਹੋਈ, ਆਦਿ ਅਛਪਸ ਕਰ ਨ ਕੋਈ। ਸਮਤ ਸਤਰਹ ਸਹਿਸ ਪਚਾਵਣ, ਹੜਬਦੀ ਪ੍ਰਥਮ ਸੁਖ ਦਾਵਨ, ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ। ਭੂਲ ਭਰੀ ਲਹ ਲਿਓ ਸੁਧਾਰਾ, ਦੋਹਰਾਓ ਨੇਤਰ ਤੌਕੇ ਚਰਨ ਤਰ, ਸਤਦਰਵ ਤੀਰਤ ਰੰਗ, ਸ੍ਰੀ ਭਗਵਤ ਪੂਰਨ ਕੀਓ ਰਾਗਬਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ, ਬਾਸ ਬਾਦ ਬੇਬਾਦ, ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ। ਸਵਈਆ

ਜੀ ਨੂੰ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆ ਰੋਸਾ ਚਾਨਾ ਮੇਰਾ ਆ ਧਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾ

ਪਰਉਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਪੁਰਬ, ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਗੁਰਤਾ ਗੱਦੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਅੰਦਰ ਸਾਹਿਬਗੁਰੂ ਗਾਡੀ ਰਾਹ 'ਤੇ ਚੜ੍ਹਨ ਦੀ ਸਮਤ ਬਖਸ਼ਿਸ਼ ਕਰਨ। ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ, ਗਿਆਨੀ ਦਰਸ਼ਨ ਸਿੰਘ ਜੀ ਉਹਨਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਪੁਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਨਿਹ ਚਲਨੀ ਵਸਾਰ ਖਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਅੱਜ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਗੁਰਿਆਈ ਦਿਵਸ ਹੈ ਉਹਦੇ ਸੰਬੰਧ ਵਿੱਚ ਆਪ ਸੰਗਤਾਂ ਨੇ ਰਾਗੀ ਜਥੇ ਪਾਸੋਂ ਸ਼ਬਦ ਭਾਈ ਗੁਰਦਾਸ ਸਾਹਿਬ ਜੀ ਦੀਆਂ ਜਿਹੜੇ ਉਸ ਵੇਲੇ ਹਾਜ਼ਰ ਸਨ ਜਿਨ੍ਹਾਂ ਨੂੰ ਸਾਰੇ ਸੇਵਾ ਵਿੱਚ ਮਹਾਰਾਜ ਜੀ ਨੇ ਮੂਹਰੇ ਰੱਖਿਆ ਸੀ ਜਿਨ੍ਹਾਂ ਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਚ ਲੈ ਕੇ ਸਾਰੀ ਜ਼ਿੰਮੇਵਾਰੀ ਮਹਾਰਾਜ ਜੀ ਨੂੰ ਦਿੱਤੀ ਸੀ ਉਹ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੌੜੀਆਂ ਬੜੀਆਂ ਪ੍ਰਭਾਵਸ਼ਾਲੀ ਭਾਵਪੂਰਤ ਉਹਨਾਂ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਿਆਈ ਇੱਕ ਬੇਨਤੀ ਕਰਾਂ ਅੱਜ ਵਾਲੇ ਦਿਨ ਗੁਰਤਾ ਗੱਦੀ ਬਖਸ਼ੀ ਹੈ ਕੇਵਲ ਅਤੇ ਮਹਾਰਾਜ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਿਹਾੜੇ ਨੇ ਗੁਰਤਾ ਗੱਦੀ ਦਾ ਇੱਕ ਦੂਜਾ ਸ਼ਸਤਰ ਧਾਰਨ ਕਰਨ ਦਾ ਦਿਵਸ ਹੈ ਉਹ ਵੱਖਰਾ ਉਹ ਜੁਲਾਈ ਵਿੱਚ ਆਉਂਦਾ ਅੱਗੇ ਮਹਾਰਾਜ ਸਮੇਂ ਦੇ ਮੁਤਾਬਕ ਚੱਲੇ ਨੇ ਕਿਉਂਕਿ ਬਾਣੀ ਵਿੱਚ ਵੀ ਕਹਿ ਦਿੱਤਾ ਸੀ ਵਕਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਵਕਤ ਦੇ ਮੁਤਾਬਕ ਚੱਲਦਾ ਉਹ ਸਿਆਣਾ ਹੁੰਦਾ ਅਤੇ ਸਫਲ ਵੀ ਹੋ ਜਾਂਦਾ ਹੈ ਜਿਹੜਾ ਵਕਤ ਦੀ ਪਰਵਾਹ ਨਹੀਂ ਕਰਦਾ ਅਤੇ ਛੇਤੀ ਤੈਸ਼ ਵਿੱਚ ਆ ਜਾਵੇ ਉਹ ਆਪਣਾ ਨੁਕਸਾਨ ਕਰਾ ਲੈਂਦਾ ਵਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਗੁਰਤਾ ਗੱਦੀ ਬਖਸ਼ੀ ਥੋੜ੍ਹਾ ਜਿਹਾ ਫਰਕ ਇਹ ਹੈ ਪਹਿਲਿਆਂ ਨਾਲੋਂ ਵੀ ਇੱਥੇ ਪ੍ਰਤੱਖ ਵੇਖਣ ਨੂੰ ਘਾਲਣਾ ਨਹੀਂ ਨਜ਼ਰ ਆਉਂਦੀ ਜਿਵੇਂ ਪਹਿਲੇ ਗੁਰੂਆਂ ਨੇ ਘਾਲਣਾ ਘਾਲੀ ਸੀ ਸੇਵਕ ਦੀ ਵਸਤੂ ਸੀ ਅਤੇ ਘਾਲ ਪਾ ਥਾਏ ਪਈ ਪਹਿਲਾਂ ਮਹਾਰਾਜ ਨੇ ਇਉਂ ਕਹੀਏ ਜਮ ਘਾੜਤ ਘੜੀ ਜਿੱਥੇ ਗੁਰੂ ਜੋਤੀ ਨੇ ਟਿਕਣਾ ਸੀ ਉਹ ਮਨ ਅਤੇ ਤਨ ਨੂੰ ਘੜਿਆ ਫਿਰ ਉੱਥੇ ਗੁਰੂ ਜੋਤ ਦਾ ਵਾਸਾ ਹੋਇਆ ਉਹਦੇ ਵਾਸਤੇ ਕਈ ਕਈ ਸਾਲ ਲੱਗੇ ਸੇਵਕਾਂ ਨੂੰ ਚਰਨਾਂ ਵਿੱਚ ਆ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇਹ ਗੱਦੀ ਹੈ ਇਹ ਜੋਤ ਹੈ ਉਹ ਆਪ ਜੋਤ ਸਰੂਪ ਨੇ ਉਹਨਾਂ ਨੂੰ ਗੱਦੀ ਕਿਸੇ ਨੇ ਨਹੀਂ ਦਿੱਤੀ ਉਹਨਾਂ ਨੂੰ ਤਿਲਕ ਕਿਸੇ ਨੇ ਨਹੀਂ ਲਾਇਆ ਇਹ ਜਿਹੜੀ ਰਵਾਇਤ ਮਰਯਾਦਾ ਸੀ ਕਈ ਇਹ ਵੀ ਟਪਲਾ ਖਾ ਜਾਂਦੇ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂਆਂ ਨੂੰ ਤਿਲਕ ਲਾਇਆ ਸੀ ਜੀ ਨਹੀਂ
ਛਿਆਂ ਨੂੰ ਨਹੀਂ, ਪੰਜਾਂ ਨੂੰ ਲਾਇਆ ਉਹਨਾਂ ਨੇ ਆਪ ਆਪਣੇ ਮੁਬਾਰਕ ਥਾਂ, ਛਿਆਂ ਨੂੰ ਨਹੀਂ ਲਾਇਆ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਂ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਉਹ ਤਾਂ ਹਰੀ ਵਾਹਿਗੁਰੂ ਆਪ ਹੀ ਜੋਤ ਰੂਪ ਅਕਾਲ ਪੁਰਖ ਗੁਰੂ ਨਾਨਕ ਕਹਾਇਆ ਵਾ। ਉਹ ਆਦਿ ਕਾਲ ਤੋਂ ਹੀ ਗੁਰੂ ਨੇ। ਸੁਰਤ ਸੰਭਾਲਦਿਆਂ ਬੰਦਗੀ ਵਿੱਚ ਜੁੜੇ ਹੋਏ ਨੇ। 7 ਸਾਲਾਂ ਦੀ ਉਮਰ ਵਿੱਚ ਉਪਦੇਸ਼ ਦੇਣ ਲੱਗ ਪਏ, ਬਾਣੀ ਉਚਾਰ ਕੇ, ਉਹ ਵੀ ਗੁਰਬਾਣੀ ਉਚਾਰ ਕੇ ਮੁੱਖ ਤੋਂ। ਤੁਰੋਂ ਗੁਰੂ ਸੀ ਤਾਂ ਹੀ ਉਪਦੇਸ਼ ਦਿੱਤਾ ਨਾ, ਪਾਂਧੇ ਨੂੰ ਦਿੱਤਾ, ਜੋਤਸ਼ੀ ਨੂੰ ਦਿੱਤਾ। ਹੋਰ 9 ਸਾਲ ਦੀ ਉਮਰ ਵਿੱਚ ਜੰਜੂ ਦੇ ਬਾਰੇ ਦੱਸਿਆ ਵੀ ਜੰਜੂ ਅਸਲ ਕੀ ਹੈ, ਪੰਡਿਤ ਨੂੰ ਦਿੱਤਾ, ਹਰਦਿਆਲ ਨੂੰ ਨਿਹਾਲ ਕੀਤਾ। ਉਹ ਤੁਰੋਂ ਹੀ ਆਏ ਨੇ, ਉਹਨਾਂ ਨੂੰ ਕਿਸੇ ਨੇ ਗੁਰਤਾ ਗੱਦੀ ਨਹੀਂ ਦਿੱਤੀ, ਪ੍ਰਤੱਖ 'ਤੇ ਕਿਸੇ ਨੇ ਤਿਲਕ ਨਹੀਂ ਲਾਇਆ। ਇਸ ਕਰਕੇ ਬਾਕੀ 6ਵੇਂ ਪਾਤਸ਼ਾਹ ਤੱਕ 5 ਗੁਰੂ ਸਾਹਿਬਾਨ ਰਹਿ ਗਏ ਨੇ, ਅਤੇ 6ਵੇਂ ਪਾਤਸ਼ਾਹ ਵੇਲੇ ਬਾਬਾ ਬੁੱਢਾ ਜੀ 5 ਭੂਤਕ ਸਰੀਰ 'ਤੇ ਆ ਗਏ। ਇਸ ਕਰਕੇ ਉਹ ਜੋਤ ਅੱਗੇ ਵਰਤੀ ਫਿਰ, ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਹੁਣ ਜਿਹੜੀ ਘਾਲਣਾ ਇਹਦੇ ਪਿੱਛੇ ਸੀ, ਮਾਤਾ ਭਾਨੀ ਜੀ ਦੀ ਬਹੁਤ ਭਾਰੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਹੁਤ ਭਾਰੀ। ਉਹਨਾਂ ਆਪ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਵਰਦਾਨ ਦੇ ਦਿੱਤਾ ਸੀ, ਇੱਥੋਂ ਗੱਦੀ ਜਿਹੜੀ ਸੀ 5ਵੇਂ ਪਾਤਸ਼ਾਹ ਤੋਂ ਉਹ ਸੋਢ ਬੰਸ ਵਿੱਚ ਆ ਗਈ ਰਹੀ ਹੈ। ਛੋਟੇ ਹੁੰਦਿਆਂ ਨੂੰ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰਦਾਨ ਦੇ ਦਿੱਤੇ ਸੀ, ਆਗਿਆ ਉਹਨਾਂ ਮੰਨੀ, ਸੇਵਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ। ਵਿਦਵਾਨ ਕਹਿੰਦੇ ਨੇ ਕਈ ਵਾਰ ਬੰਦਾ ਸਾਧ ਸੰਗਤ ਜੀ ਬਹੁਤ ਮੁਸ਼ਕਤ ਝੱਲ ਲੈਂਦਾ ਵਾ, ਕੰਮ ਕਰਦਾ, ਮਿਹਨਤ ਕਰਦਾ ਹੈ, ਪਰ ਜੇਕਰ ਉਹ ਆਪਣੇ ਪਿਤਾ ਦਾ ਕਹਿਆ ਨਾ ਮੰਨੇ ਆਗਿਆ, ਭਾਵੇਂ ਪੁੱਤ ਕਿੰਨਾ ਲਾਇਕ ਹੈ, ਕਿੰਨਾ ਮਿਹਨਤੀ ਹੋਵੇ, ਜੇ ਉਹ ਆਪਣੇ ਪਿਤਾ ਦਾ ਆਏ ਆਗਿਆ ਨਾ ਮੰਨੇ ਤਾਂ ਉਹ ਪਾਸ ਨਹੀਂ ਹੁੰਦਾ, ਪਿਤਾ ਉੱਤੇ ਖੁਸ਼ ਨਹੀਂ ਹੁੰਦਾ, ਉਹਨੂੰ ਨਹੀਂ ਕੁਝ ਮਿਲਦਾ। ਇਸ ਕਰਕੇ ਆਗਿਆ ਸਾਹਮਣੀ ਸਾਹਿਬ ਸੇਵਾ, ਜਿਹੜੀ ਗੁਰੂ ਮਹਾਰਾਜ ਦਾ ਘਰ ਇਹਦੇ ਵਿੱਚ ਆਗਿਆ ਮੰਨਣੀ ਜਿਹੜੀ ਹੈ ਨਾ, ਉਹਦੇ ਬਰਾਬਰ ਕੋਈ ਦੂਜੀ ਸੇਵਾ ਨਹੀਂ ਹੈ। ਬਸ ਇੱਥੇ 7 ਬਚਨ ਆਪਣੀ ਹੋ ਨੂੰ ਗਵਾ ਕੇ ਜਦੋਂ ਸਿੱਖ 7 ਬਚਨ ਕਰ ਲੈਂਦਾ ਵਾ, ਫਿਰ ਗੁਰੂ ਮਹਾਰਾਜ ਉਹਨੂੰ ਸਭ ਕੁਝ ਦੇ ਦਿੰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਗਿਆ ਮੰਨੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ, ਜੋ ਫਿਰ ਪਹਿਲਾਂ ਨਾਲੋਂ ਫਰਕ ਪੈ ਗਿਆ ਵੀ ਹੁਣ ਸੋਢ ਬੰਸ ਵਿੱਚ ਇਹ ਘਰ ਦੀ ਵਸਤੂ ਘਰੇ ਰਹੇਗੀ, ਹੁਣ ਪਾਸੇ ਨਹੀਂ ਜਾਵੇਗੀ। ਜਿਵੇਂ ਪਹਿਲਾਂ ਸੇਵਕ ਲੈ ਜਾਂਦੇ ਰਹੇ, ਪੁੱਤਰੀ ਕੌਲ ਨਾ ਮਾਨੇ ਪਾਲਿਓ ਕਰ ਪੀਰੋ ਕੰਨ ਮੁਰੱਟੀ ਆ, ਦਿਲ ਖੋਟੇ ਆਕੀ ਫਿਰਨ ਬਨ ਭਾਰੋ ਚੈਨ ਛੱਟੀ ਆ, ਬਚਨ ਨਹੀਂ ਮੰਨਿਆ ਅਤੇ ਦਿਲ ਖੋਟੇ ਸੀ, ਬਚਨ ਮੰਨਣ ਨਾਲੋਂ ਅਪਣੱਤ ਸੀ ਅੰਦਰ, ਅਤੇ ਉਹ ਪਾਸੇ ਖਾਲੀ ਰਹਿ ਗਏ। ਦੋਵੇਂ ਵੱਡੇ ਸਾਹਿਬ ਪਹਿਲੇ ਸਤਿਗੁਰਾਂ ਦੇ, ਦੂਜਿਆਂ ਦੇ ਵੀ ਆਕੜ ਹੈਂਕੜ ਵਿੱਚ ਰਹੇ, ਤੀਸਰੇ ਪਾਤਸ਼ਾਹ ਦੇ ਬਾਬਾ ਮੋਹਨ ਜੀ ਵੀ ਹੈਂਕੜ ਵਿੱਚ ਰਹੇ, ਮੋਹਰੀ ਜੀ ਨੇ ਮੱਥਾ ਟੇਕ ਦਿੱਤਾ ਸੀ। ਫਿਰ ਇਉਂ ਸੇਵਕਾਂ ਕੋਲ ਆਈ ਅਤੇ ਫਿਰ ਜਮਾਤੇ ਕੋਲ ਆਈ, ਜਿਹਨੇ ਘਾਲ ਘਾਲੀ ਅਤੇ ਹੁਕਮ ਮੰਨਣ ਦੀ ਕਾਰ ਨਿਭਾਈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾਂ ਕਾ ਮਹਿਲ ਪਾਏ ਸੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿ ਗਏ ਆਸਾ ਦੀ ਵਾਰ ਵਿੱਚ। ਉਹ ਹੁਕਮ ਨੂੰ ਜੇ ਜਮਾਤੇ ਨੇ ਮੰਨਿਆ ਤਾਂ ਉਹ ਹੀ ਗੁਰੂ ਬਣ ਗਏ, ਗੁਰੂ ਰਾਮਦਾਸ ਮਹਾਰਾਜ ਸੋਢ ਬੰਸ। ਹੁਣ ਮਹਾਰਾਜ ਜੀ ਨੇ ਆਗਿਆ ਮੰਨੀ 3 ਪੁੱਤਰਾਂ ਵਿੱਚੋਂ, ਸਾਹਿਬਜ਼ਾਦਿਆਂ ਵਿੱਚੋਂ। ਮਾਤਾ ਭਾਨੀ ਜੀ ਨੇ ਬਹੁਤ ਸੇਵਾ ਕੀਤੀ ਸੀ, ਇਸ ਵਾਸਤੇ ਉਹਨਾਂ ਦੀ ਘਾਲ ਵੀ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਘਾਲ ਵੀ ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਆਗਿਆ ਮੰਨਣ ਵਾਲੀ ਸੇਵਾ। ਉਹ ਤੋਂ ਹੁਣ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਉਦੋਂ ਹੀ ਮੋਹਰ ਲਾ ਦਿੱਤੀ ਸੀ ਕਿ ਫਿਰ ਆਈ ਘਰ ਅਰਜਨ ਹੈ, ਪੁੱਤ ਸੰਸਾਰੀ ਗੁਰੂ ਕਹਾਵਾ ਹੈ।
ਫਿਰ ਆਈ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ। ਹੁਣ ਪਹਿਲਾਂ ਨਾਲੋਂ ਫਰਕ ਆ ਵੀ ਬਿੰਦੀ ਬੰਸ ਸੰਸਾਰੀ ਪੁੱਤ ਗੁਰੂ ਕਹਾਉਣ ਲੱਗ ਪਏ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਪੁੱਤ ਸੰਸਾਰੀ ਗੁਰੂ ਕਹ ਜਾਨ ਨਾ ਦੇਸਾਂ ਸੋਢੀ। ਹੁਣ ਸੋਢੀਆਂ ਦੇ ਵਿੱਚੋਂ ਆਪਣੇ ਘਰਾਣੇ ਵਿੱਚੋਂ ਜਾਨ ਨਹੀਂ ਦੇਣੀ, ਗੁਰਤਾਗਤ ਦੀ ਜਾਨ ਨਹੀਂ ਦਿੱਤੀ। ਹੋਰ ਸੇ ਅਜਰ ਨਾ ਜਰਿਆ ਜਾਵੇ, ਹੋਰ ਕਿਸੇ ਤੋਂ ਅਜਾਰ ਵਸਤੂ ਜਿਹੜੀ ਹੈ ਇਹ ਗੁਰਤਾਗਤ ਦੀ ਐਡੀ ਪਾ ਕੇ ਉਹਨੂੰ ਅਜਰ ਨੂੰ ਜਰਨਾ ਵੀ ਬਹੁਤ ਔਖਾ। ਹੁਣ ਹੋਰ ਕਿਸੇ ਤੋਂ ਨਹੀਂ ਜਰਿਆ ਜਾਊਗਾ। ਕਾਰਨ ਇਹ ਸੀ ਵੀ ਪਹਿਲਾਂ ਤਾਂ ਛੋਟੇ ਛੋਟੇ ਸਥਾਨ ਹੀ ਸਨ, ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੇਲੇ ਇਹ ਗੁਰਤਾਗਦੀ ਦਾ ਪਸਾਰਾ ਬਹੁਤ ਵੱਧ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਸੱਚਾ ਪਾਤਸ਼ਾਹ ਦਾ ਲਖਬ ਲੱਗ ਗਿਆ ਸੀ, ਕਿਉਂ ਮਾਇਆ ਗ੍ਰਹਿਣ ਕਰ ਲਈ ਸੀ, ਸਰੋਵਰ ਬਣ ਲੱਗ ਗਏ, ਕੇਂਦਰੀ ਸਥਾਨ ਸ਼ੁਰੂ ਹੋ ਗਿਆ ਸੀ। ਇਸ ਕਰਕੇ ਸੱਚਾ ਪਾਤਸ਼ਾਹ ਦਾ ਜਿੱਥੇ ਮਾਇਆ ਦੇ ਢੇਰ ਲੱਗਣ ਲੱਗ ਪਏ ਸੀ, ਇਸ ਕਰਕੇ ਹੁਣ ਏਡੀ ਸ਼ਕਤੀ ਭਗਤੀ ਨੂੰ ਜਰਨਾ ਬਹੁਤ ਔਖਾ, ਰੇਖ ਦੇ ਵੱਸ ਦੀ ਗੱਲ ਨਹੀਂ ਸੀ। ਹੁਣ ਗੁਰੂ ਦੀ ਆਪਦੀ ਜਿਹੜੀ ਜੋਤ ਆ, ਆਪਦੀ ਬਖਸ਼ਿਸ਼ ਹੈ, ਸੋ ਅੰਸ਼ ਬੰਸ਼ ਉਹ ਹੀ ਜਰ ਸਕਦੀ ਹੈ। ਹੋਰ ਸੇ ਅਜਰ ਨਾ ਜਰਿਆ ਜਾਵੇ, ਨਹੀਂ ਬੰਦਾ ਫੁੱਲ ਜਾਂਦਾ, ਮਾੜੇ ਚਾਰ ਕੌਡੀਆਂ ਆ ਜਾਣ, ਪੰਜ ਬੰਦੇ ਮੱਥਾ ਟੇਕਣ ਲੱਗ ਜਾਣ, ਉਹਦਾ ਮੈਂ ਹੀ ਰੱਬ ਬਣ ਗਿਆ ਵਾਂ, ਬੜਾ ਔਖਾ ਜਰਨਾ। ਇਸ ਕਰਕੇ ਸੱਚਾ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਚੌਂ ਕੁੰਟਾਂ ਆ ਕੇ ਨਿਭਦੀਆਂ ਸੀ, ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨੂੰ ਉਹ ਹੀ ਜਰ ਸਕਦੇ ਸੀ, ਸਹਿਨਸ਼ੀਲਤਾ ਇੰਨੀ ਸੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਏ, ਹੋਰ ਸੇ ਅਜਰ ਨਾ ਜਰਿਆ ਜਾਵੇ, ਅਜਰ ਵਸਤੂ ਕਹੋ ਨਾਨਕ ਅਜਰ ਜਨ ਜਰਿਆ ਤਿਸ ਹੀ ਕਹੋ ਬਣ ਆਵਤ, ਇਹ ਵੀ ਬਾਣੀ ਵਿੱਚ ਬਚਨ ਆਉਂਦੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਫਿਰ ਹੁਣ ਇਹ ਅਜਰ ਵਸਤੂ ਨੂੰ ਜਰਨ ਵਾਲਾ ਗੁਰੂ ਘਰ ਵਿਖੇ ਆਉਣਾ ਸੀ, ਔਰ ਉਸ ਵੇਲੇ ਕਿੰਨੀ ਘਾਲਣਾ ਫਿਰ ਘਾਲਣੀ ਪਈ ਮਾਤਾ ਗੰਗਾ ਜੀ ਨੂੰ, ਉਹਨਾਂ ਦੀ ਘਾਲਣਾ ਵੀ ਬਹੁਤ ਆ। 21 ਸਾਲ ਬਾਅਦ ਤਾਂ ਮਹਾਰਾਜ ਦਾ ਆਗਮਨ ਹੀ ਹੁੰਦਾ ਹੈ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਏਡਾ ਵੱਡਾ ਸਬਰ ਸੰਤੋਖ, ਏਡਾ ਵੱਡਾ ਸਬਰ ਸੰਤੋਖ ਰੱਖਣਾ ਵੀ ਜਿਸ ਗੁਰੂ ਦੇ ਦਰ ਤੋਂ ਦੁੱਧ ਪੁੱਤ ਦੀਆਂ ਨਦੀਆਂ ਵਗਦੀਆਂ ਸੀ, ਸੰਗਤਾਂ ਨੂੰ ਮਿਲਦੇ ਸੀ ਸਭ ਕੁਛ ਜੋ ਮੰਗਦਾ ਸੀ ਗੁਰੂ ਨਾਨਕ ਦੇ ਦਰ ਤੋਂ, ਉਹਦੀ ਝੋਲੀ ਭਰਦੀ। ਅਤੇ ਮਾਤਾ ਗੰਗਾ ਜੀ ਨੇ ਨਹੀਂ ਮੰਗਿਆ ਆ ਕੇ ਵੀ ਇੰਨੇ ਸਾਲ ਹੋ ਗਏ ਸ਼ਾਦੀ ਹੋਈ ਨੂੰ ਮਹਾਰਾਜ ਨਾ, ਏਡਾ ਸਬਰ ਸੀ ਮਾਤਾ ਗੰਗਾ ਜੀ ਦਾ। ਫਿਰ ਜਦੋਂ ਅਖੀਰ ਬੋਲੀ ਮਾਰ ਦਿੱਤੀ ਸੀ ਕਰਮੋਂ ਨੇ, ਕਈ ਤਰ੍ਹਾਂ ਦੇ ਕੌੜੇ ਬਚਨ ਜਲੀਆਂ ਕੱਟੀਆਂ, ਫਿਰ ਉਦੋਂ ਮਨ ਨੂੰ ਥੋੜ੍ਹੀ ਠੇਸ ਪਹੁੰਚੀ ਸੀ। ਅਤੇ ਫਿਰ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਏਡੇ ਸਬਰ ਸੰਤੋਖ ਤੋਂ ਬਾਅਦ ਪੱਕੇ ਨਿਤਨੇਮੀ ਸੇਵਾ ਸਿਮਰਨ ਵਾਲੀ ਰੂਹ ਮਾਤਾ ਗੰਗਾ ਜੀ ਫਿਰ ਆ ਕੇ ਬੇਨਤੀ ਕੀਤੀ ਸੀ, ਚਰਨਾਂ ਵੱਲ ਖੜ ਕੇ ਮਹਿਲਾਂ ਵਿੱਚ ਗਏ ਸੀ, ਚਰਨਾਂ ਵੱਲ ਪੈਂਦ ਖੜੋ ਕੇ ਵੀ ਆਪਣੇ ਘਰ ਵੱਲ ਮੇਰ ਦੀ ਨਿਗਾਹ ਕਰੋ, ਹੁਣ ਤਾਂ ਸ਼ਰੀਕ ਬੋਲੀਆਂ ਮਾਰਨ ਲੱਗ ਪਏ, ਤੁਸੀਂ ਵੀ ਜਾਣੀ ਜਾਣ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਿਆ ਸੀ, ਅਤੇ ਫਿਰ ਉੱਥੋਂ ਵਰਦਾਨ ਹੋਇਆ ਸੀ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਸੀ, ਤ੍ਰਿਕਾਲ ਦਰਸ਼ੀ ਸੀ, ਉਹਨਾਂ ਨੂੰ ਸੋ ਤਿੰਨਾਂ ਕਾਲਾਂ ਦੀ ਸੋਝੀ ਸੀ, ਤ੍ਰਿਕਾਲ ਦਰਸ਼ੀ ਉਹਨੂੰ ਕਹਿੰਦੇ, ਆਉਣ ਵਾਲੇ ਸਮੇਂ ਦਾ ਸਾਰਾ ਪਤਾ ਸੀ। ਉਹਦੇ ਮੁਤਾਬਕ ਹੀ ਬਾਬਾ ਜੀ ਨੇ ਬਚਨ ਕੀਤੇ ਸੀ, ਉਹਦੇ ਮੁਤਾਬਕ, ਨਹੀਂ ਤਾਂ ਇਕੱਲਾ ਇਹ ਵੀ ਕਹਿ ਸਕਦੇ ਸੀ ਤੇਰੀ ਕੁੱਖ ਖਰੀ ਹੋਊ ਮਾਤਾ। ਉਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਨਹੀਂ ਦੇ ਸਕਦੇ, ਸਭ ਕੁਝ ਦੇ ਸਕਦੇ ਨੇ, ਬਚਨ ਉਹਨਾਂ ਤੋਂ ਕਰਾਉਣਾ ਹੀ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਫਿਰ ਇੱਕ ਬਚਨ ਨਹੀਂ ਕੀਤਾ ਸੀ, ਉਹਨਾਂ ਸਾਰੇ ਤੁਮਰੇ ਗ੍ਰਹਿ ਸੋ ਪ੍ਰਗਟੇਗਾ ਜੋਦਾ ਜਾ ਕੋ ਬਲ ਗੁਣ ਕਿਹਨੂੰ ਨਾ ਸੋਧਾ, ਜਿਹਦਾ ਬਲ ਅਤੇ ਗੁਣ ਕੋਈ ਮਾਪ ਹੀ ਨਹੀਂ ਸਕਦਾ, ਏਡਾ ਜੋਧਾ ਪ੍ਰਗਟ ਹੋ ਜਿਹਦੀ ਵੱਛ ਲੋੜ ਸੀ ਅੱਗੇ। ਵੇਖੋ ਤ੍ਰੈਕਾਲ ਦਰਸ਼ੀ ਮਹਾਂਪੁਰਸ਼ ਨੇ ਉਹ ਹੀ ਬਚਨ ਕੀਤਾ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਚਾਹੀਦਾ ਸੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੇ ਐਸੇ ਬਚਨ ਕੀਤੇ ਸੀ, ਤਲਵਾਰ ਚਮਕੇਗੀ, ਉਹਦਾ ਨਗਾਰਾ ਗੱਜੇਗਾ, ਗੰਢੇ ਵਾਂਗ ਸਿਰ ਫੇਰ ਦੇਵੇਗਾ ਮੁਗਲਾਂ ਦੇ। ਇਹ ਬਚਨ ਕਰਨ ਦੀ ਜੇ ਲੋੜ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਹੀਂ,
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਖੇਡ ਆਪ ਹੀ ਵਰਤਾਈ ਸੀ। ਅਤੇ ਫਿਰ ਮਾਤਾ ਗੰਗਾ ਜੀ ਦਾ ਉਹ ਸਬਰ ਜਿਹੜਾ ਰੱਖਿਆ ਸੀ ਉਹਨੂੰ ਇੰਨਾ ਫਲ ਲੱਗਾ ਸਬਰ ਨੂੰ ਵੀ ਉਹ ਵੀ ਫਿਰ ਸਮਾਉਂਦੇ ਨਹੀਂ ਸੀ ਖੁਸ਼ ਫੁੱਲੇ ਹੋਏ ਜਦੋਂ ਵਾਪਸ ਆਏ ਸੀ। ਅਤੇ ਫਿਰ ਮਹਾਰਾਜ ਦਾ ਆਗਮਨ ਹੋਣ 'ਤੇ ਕਿਉਂਕਿ ਘਰਾ ਕੀ ਵੱਧ ਘਰਾ ਰਾਹ ਵਹਿ ਹੋਣੀ ਸੀ ਨਾ, ਪ੍ਰਿਥੀ ਚੰਦ ਨੇ ਹਮਲੇ ਕੀਤੇ, ਆਪਾਂ ਨੂੰ ਪਤਾ ਪੰਜ ਹੱਲੇ ਕੀਤੇ ਮਹਾਰਾਜ ਨੂੰ ਮਕਾਉਣ ਦੇ, ਸਾਹਿਬਜ਼ਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਕੋਈ ਵੀ ਪਾਸ ਨਹੀਂ ਹੋਇਆ। ਬ੍ਰਾਹਮਣ ਵਾਲਾ ਜਦੋਂ ਕਾਰਨ ਹੋਇਆ, ਬ੍ਰਾਹਮਣ ਖਿਡਾਵਾ ਜਿਹੜਾ ਸੀ ਉਹਨੂੰ ਜ਼ਹਿਰ ਦੀ ਪੁੜੀ ਦੇ ਕੇ ਭੇਜਿਆ, 500 ਰੁਪਈਏ 'ਚ ਖਰੀਦ ਕੇ ਉਹਨੇ ਪੱਗ ਵਿੱਚੋਂ ਕੱਢ ਕੇ ਦਹੀਂ ਜਿਹੜਾ ਖਵਾਉਂਦਾ ਸੀ ਚੁਬਾਰੇ 'ਚ ਲੈ ਗਿਆ ਨਵੇਕਲੇ ਗੁਰੂ ਕੀ ਵਡਾਲੀ, ਜਿੱਥੇ ਗੁਰੂ ਘਰ ਵਿੱਚ ਚੁਬਾਰਾ ਬਣਿਆ ਹੋਇਆ, ਚੁਬਾਰੇ ਵਿੱਚ ਲਿਜਾ ਕੇ ਪੱਗ ਵਿੱਚੋਂ ਕੱਢ ਕੇ ਹੌਲੀ ਕਹਿੰਦੇ ਨੇ ਆਸਾ ਪਾਸਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਦੇ ਵਿੱਚ ਪਾ ਕੇ ਉਹ ਮਹਾਰਾਜ ਨੇ ਉਹ ਮਾਰਿਆ ਦੋਵਾਂ ਹੱਥਾਂ ਨਾਲ ਪਰੇ, ਅਤੇ ਕਦੇ ਰੋਏ ਨਹੀਂ ਸੀ, ਚੀਕੇ ਨਹੀਂ ਸੀ ਮਹਾਰਾਜ। ਜਦੋਂ ਫਿਰ ਜ਼ੋਰ ਨਾਲ ਤੀਜੀ ਵਾਰ ਆਪਣੇ ਜ਼ੋਰ ਨਾਲ ਹੱਥ ਪੜ ਕੇ ਸਾਹਿਬਜ਼ਾਦੇ ਦਾ ਮੂੰਹ ਨੂੰ ਲਾਉਣ ਲੱਗਾ, ਫਿਰ ਚੀਕ ਮਾਰੀ ਉੱਚੀ ਵੀ ਥੱਲੇ ਸੁਣ ਜੇ ਸਾਰਿਆਂ। ਮਾਤਾ ਗੰਗਾ ਜੀ ਹੈਰਾਨ ਹੋ ਗਏ ਵੀ ਅੱਜ ਤੱਕ ਸਾਹਿਬਜ਼ਾਦਾ ਜੀ ਕਦੇ ਹੱਸਦੇ ਤਾਂ ਰਹਿੰਦੇ ਨੇ, ਕਦੇ ਰੋਏ, ਚੀਕ ਕਿੱਥੋਂ ਆਈ ਸੀ, ਵੇਖਿਆ ਚੁਬਾਰੇ 'ਚ। ਅਤੇ ਉਹਨਾਂ ਨੂੰ ਮਹਾਰਾਜ ਦਾ ਮੂੰਹ 'ਤੇ ਲਿਬੜਿਆ ਸੀ ਦਹੀਂ ਨਾਲ, ਪਰ ਗਾਂ ਨਹੀਂ ਕੱਢ ਕੇ ਫੜ ਲਿਆ ਮਾਤਾ ਗੰਗਾ ਜੀ ਨੂੰ ਉਸ ਵੇਲੇ ਚੀਕਦਿਆਂ ਨੂੰ ਵੇਖ ਥੱਲੇ ਆਏ। ਮਹਾਰਾਜ ਨੇ ਫਿਰ ਉਹਦਾ ਪਾ ਜੋ ਘੇੜਿਆ ਸੀ ਬ੍ਰਾਹਮਣ ਦਾ, ਮਹਾਰਾਜ ਕਹਿੰਦੇ ਦੱਸ, ਕਹਿੰਦਾ ਕੁਝ ਨਹੀਂ ਕੋਈ ਗੱਲ ਨਹੀਂ, ਗੁਰੂ ਘਰ ਦੇ ਵਿੱਚ ਨਿੱਕਾ ਜਿਹਾ ਕੁੱਤਾ ਸੀ, ਮਹਾਰਾਜ ਕਹਿੰਦੇ ਲੱਕ ਜਾਂ ਦਹੀਂ ਆ, ਉਹ ਵੀ ਉਹਨੇ ਵੀ ਸੋ ਮੂੰਹ ਪਿੱਛੇ ਕਰ ਲਿਆ, ਉਹ 'ਚ ਵੀ ਕਰਾਮਾਤ ਆ ਗਈ ਸੀ ਵੀ ਇਹ 'ਚ ਜਹਿਰ ਆ। ਗੁਰੂ ਮਹਾਰਾਜ ਦੇ ਨਾਲ ਹੀ ਜਾਂਦਾ ਸੀ, ਬਾਹਰ ਨੂੰ ਜਾਂਦੇ ਪਿਸਤਾ ਨਿੱਕਾ ਜਿਹਾ ਕੁੱਤਾ ਹੁੰਦਾ ਨਾ ਪਿਸਤਾ ਜਿਹਾ, ਉਹ ਰੱਖਿਆ ਸੀ ਮਹਾਰਾਜ ਨੇ ਪਿਆਰ ਨਾਲ, ਉਹ ਨਾਲ ਹੀ ਜਾਂਦਾ ਸੀ ਅਤੇ ਗੁਰੂ ਅਰਜਨ ਦੇ ਸਭ ਦੇ ਨਾਲ ਨਾਲ ਰਹਿੰਦਾ ਹੁੰਦਾ ਸੀ, ਐਡਾ ਵਫਾਦਾਰ ਸੀ। ਉਹਨੇ ਇੱਕ ਵਾਰ ਮੂੰਹ ਮਾਰਿਆ ਪਿੱਛੇ, ਮਹਾਰਾਜ ਕਹਿੰਦੇ ਇਹਦਾ ਪਾ ਜੇ ਘੇੜਨਾ ਅਤੇ ਤੇਰੀ ਮੁਕਤੀ ਹੋ ਜਾਣੀ। ਉਸੇ ਵੇਲੇ ਲੱਕ ਲਿਆ ਦਹੀਂ ਉਹਨੇ, ਉਸੇ ਵੇਲੇ ਵਿਚਾਰਾ ਤੜਫ ਤੜਫ ਕੇ ਮਰ ਗਿਆ। ਜੈ ਕਹਿੰਦੇ ਹੁਣ ਦੱਸ ਓਏ ਬ੍ਰਾਹਮਣਾ, ਤੂੰ ਮੰਨਦਾ ਨਹੀਂ। ਉੱਥੇ ਕਿਉਂਕਿ ਗੱਡੀ ਆਉਣੀ ਸੀ ਨਾ ਘਰ ਵਿੱਚ, ਉੱਥੇ ਬਾਣੀ ਉਚਾਰੀ ਸੀ ਸਾਰੰਗ ਰਾਹ, ਦੁਸ਼ਟ ਬ੍ਰਾਹਮਣ ਮੂਆ ਹੋਏ ਕਸੂਲ, ਮਰ ਕਿਉਂ ਨਹੀਂ ਗਿਆ, ਮਹਾਰਾਜ ਨੇ ਕਿਹਾ ਤੈਨੂੰ ਸੂਲ ਹੋ ਜਾਏ, ਤੂੰ ਬੱਚਿਆਂ ਨੂੰ ਨਹੀਂ ਬਖਸ਼ਿਆ। ਉਦੋਂ ਉਸੇ ਵੇਲੇ ਡਿੱਗ ਪਿਆ ਅਤੇ ਸੂਲ ਆਉਣ ਲੱਗ ਗਿਆ, ਦਰਦ ਤੜਫ ਤੜਫ ਕੇ ਬ੍ਰਾਹਮਣ ਮਰ ਗਿਆ। ਉੱਥੇ ਸ਼ਬਦ ਉਚਾਰਿਆ ਸੀ ਮਹਾਰਾਜ ਨੇ ਕਿ ਬੱਚੇ 'ਤੇ ਵੀ ਨਹੀਂ ਰਹਿਮ ਕੀਤਾ, ਇਹ ਕੌਮ ਹੈ ਹੀ ਐਸੀ ਹੈ, ਦੁਸ਼ਟ ਬ੍ਰਾਹਮਣ ਮੂਆ ਹੋਏ ਕਸੂਲ। ਗੁਰਤਾ ਗੱਦੀ ਆਉਣੀ ਸੀ ਨਾ ਤਾਂ ਭਾਈ ਗੁਰਦਾਸ ਸਾਹਿਬ ਜੀ ਮਹਾਂਪੁਰਸ਼ ਕੱਢੇ ਸੀ ਵੀ ਉਹਨਾਂ ਪਹਿਲਾਂ ਹੀ ਕਹਿ ਦਿੱਤਾ ਵੀ ਪੁੱਤ ਸੰਸਾਰੀ ਗੁਰੂ ਘਾਵ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਵੇਲੇ ਮਹਾਂਪੁਰਸ਼ ਬਣਨਾ ਕਹਿ ਦੇਣਾ ਸੰਤ ਸੌਖਾ, ਬਣਨਾ ਬੜਾ ਔਖਾ ਹੈ, ਤ੍ਰੈਕਾਲ ਦਰਸ਼ੀ ਉਹਨਾਂ ਪਹਿਲਾਂ ਹੀ ਵਾਰ ਲਿਖ ਦਿੱਤੀ ਸੀ। ਅਤੇ ਫਿਰ ਐਡੇ ਐਡੀਆਂ ਗੱਲਾਂ ਹੋਈਆਂ ਤਾਂ ਹੀ ਹੋਈਆਂ ਨਾ ਵੀ ਘਰਾ ਕੀ ਵੱਤ ਕਰਾ, ਹੁਣ ਨਹੀਂ ਜਾਣ ਦੇਣਾ ਸੋਢੀਆਂ, ਹੁਣ ਘਰ ਦੀ ਵਸਤੂ ਘਰੇ ਰਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰ ਸਾਧ ਸੰਗਤ ਜੀ ਉਹ ਸਮਾਂ ਆਇਆ, ਸਾਹਿਬਜ਼ਾਦਾ ਜੀ ਨੂੰ ਦੱਸ ਕੇ 11 ਸਾਲ ਦੀ ਉਮਰ ਸੀ, 95 'ਚ ਆਗਮਨ, 2000 ਵਾਹਿਗੁਰੂ 1606 ਈਸਵੀ 22 ਮਈ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਤੁਰਦੇ ਨੇ ਲਾਹੌਰ ਨੂੰ। ਜਹਾਂਗੀਰ ਮੁਰਤਜ਼ਾ ਖਾਂ ਸੋ ਗਵਰਨਰ ਆਫ ਲਾਹੌਰ ਸੀ ਉਸ ਵੇਲੇ, ਅਤੇ ਉਹਨੇ ਉਹਨੂੰ ਸਾਰੀਆਂ ਤਕੀਦਾਂ ਕਰ ਗਿਆ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਫੜ ਕੇ ਲਿਆਓ, ਤਸੀਹੇ ਦੇ ਕੇ ਸ਼ਹੀਦ ਕਰੋ ਜਾਂ ਇਸਲਾਮ ਵਿੱਚ ਲੈ ਆਓ, ਇਹ ਸ਼ਰਤ ਰੱਖਣੀ, ਉਹਨਾਂ ਦੇ ਘਰ ਘਾਟ ਬੱਚੇ ਜਿਹੜੇ ਜ਼ਬਤ ਕਰ ਦਿਓ, ਬੱਚਿਆਂ ਨੂੰ ਵੀ ਫੜ ਦਿਓ ਬਾਅਦ 'ਚ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਐਲਾਨ ਸੀ। ਅਤੇ ਆ ਗਏ ਸੀ ਇਹਦੀ ਇਹ ਮਹਾਰਾਜ ਨੇ ਫਿਰ ਕੋਠਾ ਸਾਹਿਬ। ਫਿਰ ਇੱਕ ਹੋਰ ਬੇਨਤੀ ਕਰਾਂ, 8 ਜੂਨ ਅੱਜ ਸ਼ਾਮ ਦਾ ਹੈ, ਜਥੇਦਾਰ ਸਾਨੂੰ ਥੋੜ੍ਹੇ ਹੀ ਮਿਲੇ ਨੇ ਹੁਣ ਤੱਕ ਜਿੰਨੇ ਹੋਏ, ਨਹੀਂ ਤਾਂ ਮਰੀ ਜ਼ਮੀਰ ਵਾਲੇ ਵਿਕਾਊ ਮਾਲ ਹੀ ਆਇਆ ਉੱਥੇ, ਗਿਆਨੀ ਕਿਰਪਾਲ ਸਿੰਘ ਨੇ, ਉਹੀ ਕੋਠਾ ਸਾਹਿਬ ਆ ਜਿੱਥੇ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ। ਕੋਠਾ ਸਾਹਿਬ ਦਾ ਸਾਰਾ ਚਾਨਣੀ ਵੀ ਡਿੱਗ ਪਈ ਸੀ ਅੰਦਰਲੀ ਹਾਲਤ, ਹੁਣ ਤਾਂ ਆ ਗਈ ਆ ਮੂਵੀ ਕੀ ਸੀ। ਅਤੇ ਇਹ ਬਿਆਨ ਦਿੱਤਾ ਗਿਆਨੀ ਕਿਰਪਾਲ ਸਿੰਘ ਨੇ ਵੀ ਕੋਠਾ ਸਾਹਿਬ ਠੀਕ ਠਾਕ ਆ ਰੇਡੀਓ 'ਤੇ, ਏਡਾ ਵਕਾਊ ਮਾਲ ਸੀ ਜਥੇਦਾਰ, ਇੱਕੋ ਸਾਰੀ ਜੁੰਡਲੀ ਰਲੀ ਹੋਈ ਸੀ ਸਾਡੇ ਪ੍ਰੈਕਟੀਕਲ ਲੀਡਰਾਂ ਦੀ। 2 ਸਾਲ ਫਿਰ ਮੰਜੇ 'ਤੇ ਅਖੀਰ 'ਤੇ ਬਿਮਾਰ ਹੋ ਕੇ ਮਰਿਆ, ਸਾਹ ਨਹੀਂ ਆਉਂਦਾ ਸੀ ਉਹਨੂੰ।
ਸੋ ਉਹ ਕੋਠਾ ਸਾਹਿਬ ਜਿਹੜਾ ਅੰਦਰ ਬਣਿਆ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ। ਇਹ 8 ਜੂਨ ਆ ਨਾ, ਅੱਜ ਤਾਂ ਇੰਨੀ ਕੁ ਯਾਦ ਆ ਗਈ, ਮੈਨੂੰ ਬੇਨਤੀ ਵਿੱਚੋਂ ਕਰਨੀ ਪਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਭ ਕੁਝ ਭਾਂਪ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੂੰ ਅਤੇ ਇੱਕ ਦੋ ਹੋਰ ਸਿੱਖਾਂ ਨੂੰ ਲੈ ਕੇ ਗੁਪਤ ਰੱਖਿਆ ਸਾਰਾ ਪਹਿਰਾ, ਅਤੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਅਫਸੋਸ ਹੋਊਗਾ ਹੁਣ ਤੋਂ, ਉਹ ਨਾ ਹੋਵੇ, ਸੰਗਤਾਂ ਚੜ੍ਹਦੀ ਕਲਾ 'ਚ ਰਹਿਣ। ਕੋਠਾ ਸਾਹਿਬ ਮਹਾਰਾਜ ਜਿੱਥੇ ਸੁੱਖ ਆਸਣ ਹੁੰਦਾ ਸੀ ਉੱਥੇ ਸਾਰੀ ਮੀਟਿੰਗ ਕੀਤੀ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਸੱਦ ਕੇ, ਅਤੇ ਸਾਹਿਬਜ਼ਾਦਾ 11 ਸਾਲ ਦੀ ਉਮਰ ਆ ਬੁਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਕਿਹਾ, ਉੱਠੋ ਭਾਈ ਬੁੱਢਾ ਜੀ। ਭਾਈ ਗੁਰਦਾਸ ਜੀ ਸਾਰੇ ਕਹਿਣ ਲੱਗੇ, ਇਹ ਕੀ ਮਹਾਰਾਜ? ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਚਿੱਤ ਭਰ ਆਇਆ, ਪਿਤਾ ਜੀ ਇਹ ਕੀ? ਇਹ ਤਾਂ ਖੀਰ 'ਤੇ ਹੁੰਦਾ ਹੁੰਦਾ ਜਦੋਂ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣਾ ਹੋਵੇ। ਮਹਾਰਾਜ ਕਹਿੰਦੇ ਨੇ, ਭਾਣਾ ਇਸ ਤਰ੍ਹਾਂ ਬਈ, ਅਸੀਂ ਜਾਣਾ ਲਾਹੌਰ, ਸੀਸ ਹੈ ਲੱਗਣਾ, ਹੁਣ ਸ਼ੰਖ ਸੰਸਾਰ ਨਹੀਂ ਕੋਈ, ਇਹਦੇ ਵਿੱਚ ਕੋਈ ਹੁਣ ਸੰਸਾਰ ਨਹੀਂ ਬੇਟਾ। ਭਾਈ ਗੁਰਦਾਸ ਜੀ, ਸਾਡਾ ਸੀਸ ਲੱਗ ਜਾਣਾ, ਜਨਮ ਨੇ ਹੁਜਤਾਂ ਕਰਨੀਆਂ ਵਾ। ਗੁਰੂ ਨਾਨਕ ਦਾ ਘਰ ਸੱਚ ਅਤੇ ਅਣਖ ਪ੍ਰੇਮ ਤੋਂ ਆਪ ਵਾਰ ਦਿੰਦਾ ਹੈ, ਅਸੀਂ ਮੁੜ ਕੇ ਨਹੀਂ ਆਉਣਾ, ਇਸ ਕਰਕੇ ਅਸੀਂ ਜ਼ਿੰਮੇਵਾਰੀ ਹੁਣ ਤੁਹਾਨੂੰ ਦੇ ਕੇ ਜਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹਨਾਂ ਗੁਰਸਿੱਖਾਂ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਤਿਲਕ ਲਾਓ। ਉੱਥੇ ਰਵਾਇਤੀ ਤੌਰ 'ਤੇ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੂੰ ਤਿਲਕ ਲਾਇਆ, ਉਹ ਤਾਂ ਜਾਣੀ ਜਾਣ ਸੀ। ਨਾਲੋਂ ਕਹਿਣ ਲੱਗੇ, ਮਹਾਰਾਜ ਜੀ ਜੋ ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਹੁਣ ਸਰਨਾ ਨਹੀਂ ਸ਼ਾਸਤਰਾਂ ਤੋਂ ਬਿਨਾਂ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਹਾਂ ਤੁਸੀਂ ਗੁਰਤਾਗਤ ਦੀ ਰਸਮ ਪੂਰੀ ਕਰੋ, ਫਿਰ ਅਸੀਂ ਸਾਹਿਬਜ਼ਾਦੇ ਨੂੰ ਹੁਕਮ ਕਰਨਾ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਹੀ ਵਚਨ ਕਰ ਦਿੱਤੇ ਸੀ ਵਿੱਚੋਂ ਹੀ, ਔਰ ਉਸ ਵੇਲੇ ਮਹਾਰਾਜ ਨੇ ਪਰਿਕਰਮਾ ਕੀਤੀਆਂ ਅਤੇ 5 ਪੈਸੇ ਨਾਰੀਅਲ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਲਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਠਾ ਸਾਹਿਬ ਗੁਪਤ ਤੌਰ 'ਤੇ ਇੱਕ ਮੀਟਿੰਗ ਸੋ ਕਰਕੇ, ਕਿਹਾ ਸੀ ਹੋਰ ਕਿਸੇ ਨੂੰ ਨਹੀਂ ਦੱਸਣਾ, ਅਜੇ ਸ਼ਹੀਦੀ ਹੋਣੀ ਸੀ, 5-6 ਦਿਨ ਵਿਚਕਾਰ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਹਾ ਵੀ ਇਹ ਸਮਾਂ ਹੈ, ਅਸੀਂ ਸਬਰ ਰੱਖਣਾ ਵਾ, ਜ਼ਾਲਮ ਜ਼ੁਲਮ ਕਰਨ ਤੋਂ ਜੇ ਫਿਰ ਵੀ ਨਾ ਜਹਾਂਗੀਰ ਟਲਿਆ, ਅਸੀਂ ਦੱਸਣਾ ਹੈ ਕਿ ਰੱਬ ਦੇ ਬੰਦਿਆਂ ਵਾਸਤੇ ਕੀ ਤਸੀਹੇ ਝੱਲੇ ਜਾ ਸਕਦੇ ਨੇ, ਪਰ ਜੇ ਮੁਗਲਾਂ ਦੀ ਆਤਮਾ ਫਿਰ ਵੀ, ਜੇ ਉਹਨਾਂ ਦੀ ਪਸ਼ੂ ਬਿਰਤੀ ਵਿੱਚ ਕੋਈ ਫਰਕ ਨਾ ਪਿਆ, ਇਨਸਾਨੀਅਤ ਦੇ ਸੁਭਾਅ ਵਿੱਚ ਨਾ ਆਈ, ਅਤੇ ਫਿਰ ਉਹਦੇ ਅੱਗੇ ਨਿਮਣਾ ਇਸ ਤਰ੍ਹਾਂ ਹੋਊਗਾ ਜਿਵੇਂ ਸਿੰਘਾਂ ਵਾਲਾ ਜੰਗਲੀ ਜਾਨਵਰ ਹੁੰਦਾ ਨਾ, ਉਹਦੇ ਅੱਗੇ ਬੰਦਾ ਕੋਈ ਉਹ ਸਿੰਘ ਮਾਰੀ ਜਾਵੇ, ਲੰਮਾ ਪਿਆ ਕੀ ਜਾਵੇ, ਤੂੰ ਹਟ ਜਾ ਹਟ ਜਾ, ਫਿਰ ਉਹ ਵਿਅਰਥ ਹੁੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਚਨ ਕਰ ਸੀ ਐਚ ਪੇਨ ਵੀ ਲਿਖਦੇ ਨੇ ਇਤਿਹਾਸਕਾਰ, ਵੀ ਸ਼ਾਸਤਰ ਰੱਖਣ ਦਾ ਹੁਕਮ ਮਹਾਰਾਜ ਉਦੋਂ ਹੀ ਕਰਕੇ ਸੀ, ਕੋਠਾ ਸਾਹਿਬ ਗੁਰਿਆਈ ਬਖਸ਼ ਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ਼ਾਸਤਰ ਧਾਰਨ ਕਰਨੇ ਨੇ, ਫਿਰ ਢਿੱਲ ਨਹੀਂ ਕਰਨੀ। ਗੁਰੂ ਨਾਨਕ ਦੇ ਘਰ ਦੀ ਅਣਖ ਸੱਚ ਪ੍ਰੇਮ ਆਜ਼ਾਦੀ ਨੂੰ ਬਚਾਉਣ ਵਾਸਤੇ, ਫਿਰ ਵਾੜ ਹਥਿਆਰਾਂ ਦੀ ਕਰਨੀ ਹੈ, ਇਹ ਖੇਤੀ ਨੂੰ ਹਰੀ ਭਰੀ ਰੱਖਣ ਵਾਸਤੇ, ਗੁਰੂ ਨਾਨਕ ਦੇ ਮਿਸ਼ਨ ਨੂੰ, ਗੁਰਮਤ ਗੁਰਸਿੱਖੀ ਨੂੰ, ਇਹ ਪੰਥ ਨੂੰ ਜਿਹਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਪਖੰਡ ਰਹਿਤ ਉਜਲ ਜੋ ਰਸਤਾ ਸੋ ਪ੍ਰਭੂ ਨੂੰ ਪਾਉਣ ਦਾ, ਫਿਰ ਇਹਦੀ ਵਾੜ ਵਾਸਤੇ ਸ਼ਾਸਤਰ ਰੱਖਣੇ ਵਸ਼ ਹੋਣਗੇ, ਤੁਹਾਨੂੰ ਆਗਿਆ ਕਰਦੇ ਹਾਂ, ਡਟ ਕੇ ਮੁਕਾਬਲਾ ਕਰਿਓ ਫਿਰ ਜ਼ਾਲਮ ਦਾ, ਪਿੱਛੇ ਨਹੀਂ ਹਟਣਾ। ਤੁਹਾਡੇ 5 ਗੁਰੂ ਅੰਗ ਸੰਗ ਹੋਣਗੇ, ਅਸੀਂ ਤੁਹਾਡੇ ਖੱਬੇ ਸਜੇ ਹੋਵਾਂਗੇ, ਕਿਸੇ ਦੀ ਪਰਵਾਹ ਨਹੀਂ ਕਰਨੀ, ਕੋਈ ਖੌਫ ਨਹੀਂ ਕਰਨਾ ਕਿਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਦਾਇਤਾਂ ਵੀ ਕੀਤੀਆਂ, ਸਿਰ 'ਤੇ ਹੱਥ ਵੀ ਰੱਖਿਆ। ਸੋ ਉਸ ਵੇਲੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਏ, ਨਾਲ ਇਹ ਗੱਲ ਕਹੀ ਸੀ ਵੀ ਕੁਝ ਸਮਾਂ ਹਜੇ ਤੱਤੇ ਘਾ ਨਹੀਂ, ਪਹਿਲਾਂ ਦੇਖਣਾ ਵਾ, ਕਿਉਂਕਿ ਘਰ ਘਾਟ ਬੱਚੇ ਜ਼ਬਤ ਕਰਨ ਦਾ ਵੀ ਐਲਾਨ ਸੀ। ਮਹਾਰਾਜ ਨੇ ਕਿਹਾ, ਤੁਸਾਂ ਸਾਡੀ ਸ਼ਹੀਦੀ ਹੋ ਗਈ, ਬਾਅਦ 'ਚ ਤੁਸਾਂ ਦੁਆਬੇ ਜਾ ਕੇ ਰਹਿਣਾ ਵਾ, ਦੁਆਬੇ ਵਿੱਚ ਟਿਕਾਣਾ ਕਰਨਾ, 2 ਮਹੀਨੇ ਹਜੇ ਸ਼ਾਂਤੀ ਰੱਖਣੀ ਹੈ। ਜਦੋਂ ਉੱਧਰੋਂ ਇੱਕ ਵਾਰ ਸਾਰਾ ਕੁਝ ਟਲ ਗਿਆ ਤਾਂ ਫਿਰ ਆਪਣੇ ਮਿਸ਼ਨ ਨੂੰ ਅੱਗੇ ਵਧਾਉਣਾ। ਸੋ ਇਸ ਕਰਕੇ, ਤਾਂ ਕਿ ਸਿੱਖਾਂ ਸਾਰਿਆਂ ਨੂੰ ਪਤਾ ਲੱਗ ਜੇ ਅਤੇ ਸ਼ਹੀਦੀ ਦਾ ਸੰਸਾਰ ਰੋਬ ਜਿਹੜਾ ਕੌਮ ਵਿੱਚ ਬਣ ਜਾਵੇ, ਸਿੱਖ ਆ ਜਾਣ
ਅਤੇ ਪੰਜ ਸਿੱਖ ਮਹਾਰਾਜ ਨੇ ਕਿਹਾ ਅਸੀਂ ਨਾਲ ਜਾਵਾਂਗੇ, ਉਹ ਤੁਹਾਡੇ ਕੋਲ ਆਉਣਗੇ ਅਤੇ ਤੁਸੀਂ ਦੁਆਬੇ ਵਿੱਚ ਟਿਕਾਣਾ ਕਰਨਾ ਵਾ। ਇਹ ਆਗਿਆ ਕੀ ਤੁਸੀਂ ਅੰਮ੍ਰਿਤਸਰ ਵੀ ਨਹੀਂ ਰਹਿਣਾ, ਕਿਉਂਕਿ ਅੰਮ੍ਰਿਤਸਰ ਆ ਕੇ ਬੱਚੇ ਘਰ ਘਰ ਜਪਤ ਕਰਨ ਦਾ ਹੁਕਮ ਸੀ। ਇਸ ਕਰਕੇ ਵਕਤ ਵਿਚਾਰੇ ਸੋ ਬੰਦਾ ਹੋਏ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਗਏ ਸਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਗਏ ਅਤੇ ਮਗਰੋਂ ਪੰਜ ਸਿੱਖਾਂ ਨੂੰ ਮਹਾਰਾਜ ਨੇ ਕਿਹਾ ਜਾਓ ਤੁਸੀਂ, ਅਸੀਂ ਕੁਰਬਾਨ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ। ਭਾਈ ਲਗਾ ਜੀ ਚੌਧਰੀ ਝਬਾਲ ਵਾਲੇ, ਚੌਧਰੀ ਸੀ ਬੜੇ ਵੱਡੇ ਅਮੀਰ, ਅਤੇ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਮੁੱਖਾ ਜੀ, ਇਹ ਪੰਜ ਸਿੱਖ ਜਿਹੜੇ ਸੀ। ਮਹਾਰਾਜ ਨੇ ਕਿਹਾ ਜਾਓ ਹੁਣ ਤੁਸੀਂ ਸਾਹਿਬਜ਼ਾਦੇ ਕੋਲ ਜਾਣਾ ਵਾ, ਜਿਵੇਂ ਅਸੀਂ ਤਸੀਹੇ ਝੱਲੇ ਸਾਰਾ ਕੁਝ ਤੁਸੀਂ ਉਹਨਾਂ ਨੂੰ ਦੱਸਣਾ ਵਾ, ਭਾਈ ਗੁਰਦਾਸ ਜੀ ਨੂੰ ਅਤੇ ਉਹਨਾਂ ਸਾਰਾ, ਅਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਜੇ ਨਾ ਸ਼ਾਂਤੀ ਹੋਈ ਤੁਸੀਂ ਸਾਥ ਦੇਣਾ, ਅਸੀਂ ਸਾਰਾ ਕੁਝ ਸਮਝਾ ਹੈ। ਉਹ ਪੰਜੇ ਸਿੱਖਾਂ ਨੇ ਫਿਰ ਆ ਕੇ ਡੱਲੇ, ਜੋ ਸੁਲਤਾਨਪੁਰ ਦੇ ਕੋਲ ਡੱਲਾ ਭਾਈ ਪਾਰੋ ਜੀ ਦਾ ਪਿੰਡ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ ਦਾ, ਬਹੁਤ ਬ੍ਰਹਮ ਗਿਆਨੀ, 100 ਦੇ ਕਰੀਬ ਬ੍ਰਹਮ ਗਿਆਨੀ ਸਿੱਖ ਇੱਥੋਂ ਦੇ ਹੋਏ, ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ। ਫਿਰ ਉਹਨਾਂ ਦੇ ਅੰਸ਼ ਬੰਸ਼ ਵਿੱਚੋਂ ਹੀ ਉਹਨਾਂ ਦੀ ਪੋਤਰੀ ਸੀ ਮਾਤਾ ਦਮੋਦਰੀ ਜੀ, ਵੱਡੇ ਮਹਿਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਬਣਦੇ ਨੇ ਬਾਅਦ ਵਿੱਚ, ਉਹਨਾਂ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੁੰਦਾ, ਭਾਈ ਕੀ ਡਰੋਲੀ ਸਾਡੇ ਲਾਗੇ ਮੋਗੇ ਕੋਲ। ਸੋ ਉੱਥੇ ਰਹਿਣ ਦਾ ਮਹਾਰਾਜ ਦਾ ਹੁਕਮ ਸੀ, ਅਥਾਹ ਪਿਆਰ ਅੰਸ਼ ਬੰਸ਼ ਗੁਰੂ ਨਾਲ ਮਿਲਦੀ ਸੀ ਉਹ, ਅਤੇ ਉੱਥੇ ਸਾਧ ਸੰਗਤ ਜੀ ਕੋਈ ਖਤਰਾ ਵੀ ਨਹੀਂ ਸੀ ਸਾਹਿਬਜ਼ਾਦਾ ਜੀ, ਕਿਉਂਕਿ ਸਿੱਖ ਬੜੇ ਸੀਗੇ ਚੜ੍ਹਦੀ ਕਲਾ ਵਾਲੇ ਉੱਥੇ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਡੱਲੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਜਦੋਂ ਸ਼ਹੀਦੀ ਹੋ ਗਈ ਅਤੇ ਉੱਥੇ ਰਹੇ ਨੇ ਇਹ ਪੰਜ ਸਿੱਖ, ਉੱਥੇ ਜਾ ਕੇ ਮਿਲੇ ਭਾਈ ਗੁਰਦਾਸ ਜੀ ਨੂੰ, ਸਾਰੀ ਵਾਰਤਾ ਦੱਸੀ ਉਹਨਾਂ, ਫਿਰ ਵੀ ਪੌੜੀ ਰਚੀ ਸੀ, ਧੰਨ ਸੱਚੇ ਪਾਤਸ਼ਾਹ, ਇਉਂ ਗੁਣ ਗਾਉਂਦੇ ਰਹੇ ਅਖੀਰ ਤੱਕ। ਉਹਨਾਂ ਦੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਿਆ, ਕੋਈ ਜ਼ਾਲਮ ਸੋ ਕੋਈ ਜੁਰਮਾਨਾ, ਤੋ ਸਾਰੀ ਉਹਨਾਂ ਨੇ ਜਿਵੇਂ ਕਥਾ ਦੱਸੀ ਸੀ ਉਹਨਾਂ ਭਾਈ ਸਾਹਿਬ ਜੀ ਨੇ ਪੌੜੀ ਲਿਖੀ। ਅਤੇ ਇਹ ਗੱਦੀ ਜਿਹੜੀ ਸੀ ਗੁਰਿਆਈ, ਇਉਂ ਫਿਰ ਸਾਧ ਸੰਗਤ ਜੀ ਜੋ 6 ਮਹੀਨਿਆਂ ਤੱਕ ਦਰਸ਼ਨ ਕੀਤੇ ਸਿੱਖਾਂ ਨੇ ਰੱਜ ਰੱਜ। ਮਹਾਰਾਜ ਦਾ ਕੱਦ ਵੀ ਵੱਡਾ ਸੀ, ਤਨਖ ਬਾਣ ਪਾ ਲਿਆ ਮੋਢੇ 'ਚ, ਕਲੰਗੀ ਲੱਗ ਗਈ, ਦਸਤਾਰਾ ਐਸਾ ਫਬਿਆ। ਦੋ ਸ਼੍ਰੀ ਸਾਹਿਬਾਂ ਜਦੋਂ ਬਾਅਦ ਵਿੱਚ ਧਾਰਨ ਕੀਤੀਆਂ ਨੇ 2 ਮਹੀਨੇ ਬਾਅਦ, ਅਤੇ ਫਿਰ ਸਿੱਖਾਂ ਤੋਂ ਰਿਹਾ ਨਾ ਗਿਆ। ਇੱਕ ਦਿਨ ਜਿਹੜੀ ਪੌੜੀ ਤੁਸੀਂ ਸੁਣੀ ਹੈ ਵੀ ਮਹਾਰਾਜ ਕਿੰਨੇ ਸਰੂਪ ਧਾਰਨ ਕਰਨੇ, ਵਾਹ ਵਾਹ, ਉਹ ਸੰਗਤਾਂ ਜਿਹੜੀਆਂ ਆਪ ਮਹਾਰੇ ਅਥਰੂ ਵਗੇ ਸੀ, ਸੰਗਤਾਂ ਦੇ ਮਹਾਰਾਜ ਸ਼ਹੀਦੀ ਸੁਣ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਾਅਦ ਵਿੱਚ ਸ਼ਸਤਰ ਧਾਰਨ ਕਰ ਲਏ ਅਤੇ ਦਿਦਾਰੇ ਕਰਕੇ ਆਸ਼ਾ ਸ਼ਕਾਰ ਉੱਠੀਆਂ ਸਨ ਵੀ ਇਹ ਤਾਂ ਜਹਾਂਗੀਰ ਵੀ ਕੁਝ ਨਹੀਂ ਇਹਦੇ ਬਰਾਬਰ, ਏਡਾ ਕੱਦ, ਏਡਾ ਸੋਹਣਾ ਮੁਖੜਾ ਮਹਾਰਾਜ ਦਾ, ਚੌੜੀ ਛਾਤੀ, ਲੰਮੀਆਂ ਬਾਹਾਂ, ਹਾਥੀ ਦੇ ਬੱਚੇ ਦੀ ਜਿਵੇਂ ਸੁੰਡ ਹੁੰਦੀ ਹੈ ਲੰਬੀਆਂ ਲੰਬੀਆਂ ਬਾਹਾਂ, ਤਨਖ ਬਾਣ, 2 ਸ਼੍ਰੀ ਸਾਹਿਬਾਂ ਦੇਖ ਕੇ ਸਿੱਖਾਂ ਤੋਂ ਸਮਾਉਂਦੇ ਨਹੀਂ ਸੀ, ਪੈਰ ਧਰਤੀ 'ਤੇ ਨਹੀਂ ਲੱਗਦੇ ਸੀ ਸੂਰਮਿਆਂ ਦੇ। ਕਿਹਾ ਮਹਾਰਾਜ ਇਹ ਸਰੂਪ ਇੰਨੇ ਸੋਹਣੇ, ਪਹਿਲਾਂ ਇੰਨਾ ਸ਼ਾਂਤ, ਏਡਾ ਵੀਰ ਅਸੀਂ ਰੂਪ, ਕਿੰਨੇ ਕੁ ਸਰੂਪ ਧਾਰਨ ਕਰਨੇ? ਉਦੋਂ ਪੁੱਛਿਆ ਸੀ, ਬੇਨਤੀ ਕੀਤੀ ਸੀ ਹੋਰ ਕਿੰਨੇ ਸਰੂਪ ਧਾਰਨ ਕਰਨੇ ਨੇ। ਪਹਿਲਾਂ ਦੀ ਫੋਟੋ ਵੀ ਦੇਖੀ ਅਸੀਂ, ਕਈਆਂ ਨੇ ਤਿੰਨਾਂ ਤਿੰਨਾਂ ਗੁਰੂਆਂ ਦੇ ਸੁੱਖ ਨਾਲ ਦਰਸ਼ਨ ਕੀਤੇ ਨੇ। ਮਹਾਰਾਜ ਨੇ ਕਿਹਾ ਸੀ ਵੀ 4 ਹੋਰ ਸਰੂਪ ਧਾਰਨ ਕਰਨੇ ਨੇ, ਇਹ ਜਿਹੜੀ ਹੈ 60 ਬੰਸ਼ ਵਿੱਚ ਹੀ ਗੱਦੀ ਰਹੂਗੀ, ਸਾਡੇ ਤੋਂ ਬਾਅਦ 4 ਸਰੂਪ 7ਵੇਂ, 8ਵੇਂ, 9ਵੇਂ, 10ਵੇਂ। ਫਿਰ ਅੱਗੇ ਪੋਤੇ ਕੋਲ ਗਈ ਗੁਰੂ ਹਰਰਾਏ ਸਾਹਿਬ, ਪੋਤੇ ਤੋਂ ਫਿਰ ਪੁੱਤਰ ਕੋਲ, ਫਿਰ ਦਾਦੇ ਕੋਲ ਗੁਰੂ ਤੇਗ ਬਹਾਦਰ ਸਾਹਿਬ, 60 ਬੰਸ ਸੀ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਉਹਨਾਂ ਨੇ ਸਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ ਅਤੇ ਖਾਲਸਾ 60 ਬੰਸ ਸੀ ਇੱਕ ਤਰ੍ਹਾਂ ਦਾ। ਸੋ ਮਹਾਰਾਜ ਸੱਚੇ, ਫਿਰ ਭਾਈ ਸਾਹਿਬ ਜੀ ਨੇ ਪੌੜੀ ਤਾਂ ਹੀ ਕਿਹਾ ਸੀ ਵੀ ਯੁੱਗ ਯੁੱਗ ਸਤਿਗੁਰ, ਸੋ ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ, ਔਰ ਅਗਮਾ ਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ, ਕਲਯੁਗ ਪੀੜ੍ਹੀ ਸੋਢੀਆਂ ਨਿਹਚਲ ਨੀਵ ਉਸਾਰ ਖਿਲਾਰੀ। ਕਲਯੁਗ ਦੀ ਜਿਹੜੀ ਗੁਰੂ ਨਾਨਕ ਦੀ ਪੀੜ੍ਹੀ ਹੈ ਨਾ, ਗੁਰੂ ਕੀ ਅੰਸ਼ ਬੰਸ਼, ਇਹ 60 ਬੰਸ਼ ਨੇ ਹੁਣ ਨਿਹਚਲ ਅਚਲ ਖੜਾ ਦਿੱਤੀ,
ਹੁਣ ਨਹੀਂ ਇਹ ਤੋਂ ਬਾਹਰ ਜਾਵੇ। ਨਿਹਚਲ ਨੀਵ ਉਸਾਰ ਖਿਲਾਰ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ, ਹੁਣ ਸੋਢ ਬੰਸ਼ ਵਿੱਚ ਹੀ ਰਹੇਗੀ ਅਤੇ ਚਾਰ ਸਤਿਗੁਰੂ ਅਵਤਾਰ ਧਾਰਨ ਕਰਨਗੇ ਇਹਦੇ ਵਿੱਚ। ਇਹ ਬਖਸ਼ਿਸ਼ ਹੋਈ ਮਹਾਰਾਜ ਜੀ ਨੇ ਅੱਜ ਵਾਲੇ ਦਿਨ ਗੁਰਤਾ ਗੱਦੀ ਸੱਚੇ ਪਾਤਸ਼ਾਹ ਜੀ ਦੀ। ਆਪ ਸਾਰੀਆਂ ਸੰਗਤਾਂ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੀਂ ਪਾਤਸ਼ਾਹੀ ਉਹਨਾਂ ਦੇ ਬਣਨ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਣੀ। ਆਓ ਆਪਣੇ ਕੋਲ ਬਹੁਤ ਸਤਿਕਾਰਯੋਗ ਰਾਗੀ ਜਥਾ ਭਾਈ ਜਸਬੀਰ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਮੁਬਾਰਕ ਰਸਨਾ ਤੋਂ ਸ਼ਬਦ ਕੀਰਤਨ ਨਾਲ ਜੁੜੀਏ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪਵਿੱਤਰ ਗੋਦ ਵਿੱਚ ਬੈਠੀ ਗੁਰੂ ਕੀ ਈਸਾ ਜੀ ਨਿਵਾਜੀ ਸਤ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ। ਸਤਿਗੁਰੂ ਸਮੂਹ ਗੁਰੂ ਕੀ ਸੰਗਤ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਤੰਦਰੁਸਤੀਆਂ ਬਖਸ਼ਿਸ਼ ਕਰਨ। ਆਓ, ਸਮੇਂ ਦੀ ਸਮਾਪਤੀ ਹੈ ਜੀਓ।

मन लज्जा कर भागा प्रभु जी तू मेरो सुखदाता बंधन काट करे मन निर्मल पूर्ण पुरख बधाता रहाओ नानक प्रभु अविनाशी ताकि सेवन मृति जासी आनंद करे तेरे दासा जा पूर्ण होई आसा बिलावल महला पंजवा ताती वन लगई पार ब्रह्म शरण आई चौगिर्द हमारे राम कर दुख लगे न पाई ਸਤਿਗੁਰੂ ਪੂਰਾ ਭੇਟਿਆ ਜਿਨ ਬੰਠ ਬਣਾਈ ਰਾਮ ਨਾਮੇ ਅੱਖਾਂ ਦੀ ਆ ਏਕਾਂ ਬਣਾਈ ਰੱਖ ਲਈ ਇਤਨ ਰੱਖਣ ਹਾਰ ਸਭ ਆਦ ਮਟਾਈ ਕਾਹੂ ਨਾਨਕ ਕਿਰਪਾ ਭਈ ਪ੍ਰਭ ਸਹਾਇ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤੋੜਾ ਹੋਣਾ ਤੂੰ ਨਹਿ ਚੁਟੈ ਨਿਕ ਨਾ ਜਾਹੀ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰੋ ਠਮੀਤ ਹਰ ਕੀਰਤਨ ਕਾ ਆਹਾਰ ਹਰ ਦੇਹੋ ਨਾਨਕ ਕੇ ਮੀਤ ਸੋਹੇ ਨਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹੇ ਲਾ ਸਿਵਰ ਸਿਰਜਨ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ ਨਿਤ ਨਿਤ ਜੀ ਅੜੇ ਸੰਭਾਲੀ ਦੇਖਾ ਕਾ ਦੇ ਬਣਹਾਰ

ਘਰ ਘਰ ਇਹੋ ਪਹੁੰਚਾ। ਸਦਣ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗਾ ਸਾ ਮੁਹੱਲਾ ਪਹਿਲਾ ਉਛੇ ਘਰ ਉਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕੋ ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰੱਖ ਵਡਾਈ ਤੋਇ ਰਹਾਉ ਵਿਸਵ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਕੇ ਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਪੂਲਨ ਜੋਤੀ ਕੈਸੀ ਆਰਤੀ ਹੋਏ। ਪਵਖੰਡਾ ਤੇਰੀ ਆਰਤੀ ਅਨਹਤਾ ਸਦਵਾ ਜਨ ਤੇਰੀ ਰਹਾਉ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੇ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰਨ ਕੋ ਹੋਏ। ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਤ ਪੁੰਨ ਵੱਡਾ ਹੈ ਰਹਾਓ।

ਲੈ ਚੁਪਹ ਦੁਖ ਪਾਵਹ ਜਮ ਕਾਣ ਸਹ ਹਸਰ ਡੰਡਾ ਹੈ ਹਰ ਦਿਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਗੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ

ਹਰ ਲਾਹਾ ਆਗੈ ਬਸਨ ਸੋਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੈ ਉਹ

Tereddüt.

ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ

ਸਾਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇਰ ਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲੜਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿ ਦਿਆਈ ਹੁਕਮੀ ਹੋਵਣ ਜੀ ਹੁਕਮ ਲਵੜੇ ਆਈ ਹੁਕਮੇ ਤੁਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮ ਇਸਦਾ ਭਵਾਈਆ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁੜਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੀ ਥੱਕ ਪਾਹੇ ਜੁਗਾ ਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਇ ਭਾਖੇ ਆ ਭਾਉ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮਾਹੁ ਕੇ ਬੋਲਨ ਬੋਲੀਐ ਜਿਸਮ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਗਰੀ ਮੋਕ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸੱਚੇ ਅਰਥ ਆਪੇ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਈ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸ਼ਵਰ ਗੁਰ ਗੁਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਭਾਣੀ ਕੇ ਨਾਇ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਚੰਗਾ ਨਾ ਔਰ ਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ

0: ਪਾਣੀ ਤੇ ਇੱਕੋ ਹੀ ਹੈ ਪਰ ਪਾਣੀ ਦੀਆਂ ਲਹਿਰਾਂ ਕਰੋੜਾਂ ਉੱਠਦੀਆਂ
1: ਪਾਣੀ ਕਹੀ ਨਾ ਜਾਏ ਜੀ ਕੂਕਾ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਸਰਤ ਹੋਇ ਮਨ ਬੁੱਧ ਦਉ ਮੰਨਾ ਸਗਲ ਭੰਗ ਕੀ ਸੁਧ ਦਉ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਟਾਕਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਅਸਾਧਾਰ ਮੰਨਾ ਤਰਾ ਤਾਰੀ ਗੁਰਸਿੱਖ ਮੰਨਾ ਨਾਨਕ ਪਾਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦ੍ਰਿਗ ਰਹਿਮਾਨ ਪੰਚੇ ਸੁਵਾਹਾ ਦਲ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾ ਸਮਾਰ ਧੌਲ ਧਰਮ ਦਾ ਆਕਾ ਪੂਤ ਸੰਤੋਖ ਤਾਪ ਕਹਿ ਦਿਨ ਸੂਤ ਜੇ ਕੋ ਪੁੱਜਾ ਹੋ ਵਸ ਜਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰਾ ਹੋਰ ਹੋਰ ਤੇ ਭਾਰਤ ਲੈ ਕਮਜ਼ੋਰ ਜੇ ਜਾਤ ਰੰਗਾ ਕੇ ਨਾਪ ਸੁਣਾ ਲਿਖਿਆ ਆਪਣੀ ਕਲਾਮੇ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾੜਸ ਵਾਲੇ ਰੂਪ ਕੀਤੀ ਦਾਤ ਜਾਣ ਕੰਮ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋ ਲੱਕ ਦਰਿਆਓ ਕੁਦਰਤ ਕੰਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾ ਉਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਹਾ ਅਰਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਰ ਅਸੰਖ ਮੌਲ ਵਿਲਾਇਤਾਰੂ ਕੁਦਰਤ ਕੁਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਦੂਸਰਾ ਸਲਾਮ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਅਸੰਖ ਕੂੜ ਅਸੰਖ ਕੂੜ ਕਤਕ ਮਾਹੇ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਆਰ ਕੂੜੇ ਪ੍ਰਾਹੇ ਸੰਖ ਕਲੇਸ਼ ਮਾ ਪਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਦੂਸਰਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਕਾਹ ਹਸਰ ਭਾਰ ਹੋਏ ਆਖਰੀ ਨਾਮ ਆਖਰੀ ਸਾਲ ਆਹ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਿਕਾਣ ਜਿਨੇ ਹਿਲੇਕੇ ਦੇ ਸਰਣਾਹਿ ਜੇ ਪਰਮਾਹਿ ਤਿਵਤੇ ਪਾਹਿ ਦੇਤਾ ਕੀਤਾ ਤੇਤਾ ਨਾਵਣ ਨਾਵੈ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਦੂਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵਹੋ ਜਾਵੋ ਤੀਰ ਤਪ ਦਇਆ ਦਾਨੋ ਜੀ ਕੋ ਪਾਵਾ ਤਿਲਕਾ ਮਾੜੋ ਸੁਣਿਆ ਮਨ ਅਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਤ ਬਾਣੀ ਬ੍ਰਹਮਾਉ ਸਾਧ ਸਵਾਸ ਸਵਾਦ ਬਾਣੀ ਬ੍ਰਹਮਾਉ ਸਤ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਥਿਤ ਕਵਣ ਵਾਰ ਕਵਣ ਸਹਿਲ ਤੀ ਮਾਹ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲਿਖ ਪੁਰਾਣ ਮਤ ਨ ਪਾਇਓ ਕਾਫੀ ਅੱਜ ਲਿਖਣ ਲਈ ਕੁਰਾਣ ਉੱਥੇ ਤਵਾਰਨਾ ਜੋਗੀ ਜਾੜਾ ਰੁਤਮਾ ਹੁਣਾ ਕੋਈ ਜਾਕਰਤਾ ਸਿੱਟੀ ਕੋ ਸਾਜੇ ਆਪੇ ਜਾੜਾ ਸੋਈ ਕਿਵ ਕਰਿਆ ਕਾ ਕਿਪਸਾਲਾ ਹੀ ਕੇ ਵਰਣ ਇੱਕ ਵਿਜਾੜਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੋ ਇੱਕ ਸਿਆਣਾ ਵੱਡਾ ਸਾਹ ਵੱਡੀ ਨਾ ਹੀ ਕੀਤਾ ਜਾ ਕਾ ਹੋਆ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਹੀ ਪਾ ਤਾਲਾ ਪਾ ਤਾਲ ਲੱਖ ਆਗਾ ਸਾ ਆਗਾ ਸੋ ਉੜਕ ਉੜਕ ਭਾੜ ਥੱਕੇ ਵੀ
0: ਜਿਸ ਤਰ੍ਹਾਂ ਅੱਗ ਕੋਈ ਹੈ ਅੱਗ ਦੇ ਵਿੱਚੋਂ ਅੱਗ ਦੇ ਚੰਗਿਆੜੇ ਉੱਡਦੇ ਹਨ ਫਿਰ ਅੱਗ ਵਿੱਚ ਮਿਲ ਜਾਂਦੇ ਜਿਸ ਤਰ੍ਹਾਂ ਮਿੱਟੀ ਹੈ ਮਿੱਟੀ ਉੱਡਦੀ ਹੈ ਫਿਰ ਮਿੱਟੀ ਦੇ ਵਿੱਚ ਮਿਲ ਜਾਂਦੇ ਜਿਸ ਤਰ੍ਹਾਂ ਪਾਣੀ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਮਿੱਟੀ ਦੇ ਵਿੱਚ ਮਿਲ ਜਾਂਦੇ ਜਿਸ ਤਰ੍ਹਾਂ ਪਾਣੀ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ

0: ਇਸੇ ਤਰ੍ਹਾਂ ਤੈਸੇ ਵਿਸ਼ਵ ਰੂਪ ਦੇ ਇਸੇ
1: ਤਰ੍ਹਾਂ
0: ਇਹ ਸਾਰੀ ਦੁਨੀਆ ਪੈਦਾ ਹੋਈ ਅੰਤ ਸਾਰੇ ਉਹਦੇ ਵਿੱਚ ਸਮਾ ਜਾਣਗੇ ਚਾਹੇ ਕੋਈ ਕਿਸੇ ਵੀ ਦੇਸ਼ ਦਾ ਰਹਿਣ ਵਾਲਾ ਸੰਸਾਰ ਦੇ ਕਿਸੇ ਵੀ ਕੋਣੇ ਵਿੱਚ ਰਹਿਣ ਵਾਲਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਸਾਹਿਬ ਜੀ ਕਹਿੰਦੇ ਹਨ ਇਹ ਸਾਰੇ ਇੱਕ ਪਰਮਾਤਮਾ ਤੋਂ ਪੈਦਾ ਹੋਏ ਹਨ ਅੰਤ ਸਾਰੇ
1: ਰੱਖ ਸਕਿਆ ਕੋਈ ਜੀ ਕੋ ਖਾਏ ਕੋਈ ਆਖਣ ਪਾਏ ਉਹ ਜਾਣਾ ਜੀਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁਲਿਆ ਵਹਿ ਮੁੱਲਾ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰ ਮੁੱਲ ਦੀਪਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਪ੍ਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਲਿਵਲਾਏ ਆਖੇ ਵੀਰ ਪਾਠ ਪ੍ਰਾਣ ਆਖੇ ਪੜੇ ਕਰਬ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦੋ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਲ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਗ੍ਰਹਿਤਾ ਆਖਣ ਕਹਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਾਵਾਰਾ ਗਾਵਾਰੂ ਸੂ ਦਰ ਕੇ ਹਾਸੋ ਕਰਕੇ ਹਾਜਤ ਬੈ ਸਰਬ ਸੰਭਾਲੇ ਬਾਜੀ ਨਾਦ ਅਨੇਕ ਕਾਸਮ ਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਾਵਣ ਹਾਰੇ ਗਾਵਹਿ ਤੁਰਨ ਪਾਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਸ ਦਸ ਵਾਰੇ ਗਾਵਹਿ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤਦਰੋ ਗਾਵਹਿ ਜੋਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜੈਨ ਦਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਕਾ ਕੀਤਾ ਆਪਣਾ ਜਿਵਤ ਸ੍ਰੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਕਾਈ ਪੰਥੀ ਸਭ ਨਿਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਖੜਕੜ ਵਾਜੇ ਨਾਦ ਆਪਣਾਥ ਨਾਥੀ ਸਭ ਜਾ ਕੀਰੇ ਦਿਸੇ ਦਬਰਾ ਸਾਧ ਸੰਜੋਗ ਵਜੋਗ ਦੁਇਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕਾ ਮਾਈ ਜੁਗਤ ਵੇ ਆਈ ਕੰਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਿਰਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਇ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀ ਸੇਤਰਾ ਪਤ ਪਬੜੀਆ ਚੜੀਆ ਹੋਏ ਅਕੀ ਸੋ ਸੁਮ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਅਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜ ਵਾਲ ਮਨ ਸੋਰ ਜੋਰ ਨਾ ਸੁਰਤੀ ਗਿਆ
0: ਪਰ ਇਹ ਗੱਭਰੂ ਨੌਜਵਾਨ ਆਪਣੀ ਘਰਵਾਲੀ ਦੇ ਕੋਲ ਬੈਠਾ

0: کے بدقسمتی آکھاں اس شک گرو دی بخشش آکھاں کے بدقسمتی آکھاں اس شہر دی اس دی کاروالی کہن لگی میں تہاڈی گل سمجھی نہیں پھر کہندا بلیے روکے سرہند شہر نو پاگا والا آکھاں کہ دی بدقسمتی تے رواں کاروالی پھر پوچھ دی
1: ਮੈਂ ਤੁਹਾਡੀ ਗੱਲ ਕੀਤੀ ਪਾਤ ਨੂੰ ਰਹਿੰਦੋ ਕੀਤੀ ਅਸੁਰਤੀ ਸੇਵਕ ਕੀਤੀ ਨਾਨਕ ਅੰਤ ਨਾਨ ਤੱਕ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤ ਤਾਂ ਨਾਦ ਮਨੋਦ ਹੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਉਤ ਤਾਂ ਘੜਤ ਘੜੀਆ ਵਖਤ ਅਨੂਪ ਤਾਂ ਕੀਆਂ ਗੱਲਾਂ ਕਥੀ ਗੁਰਨਾ ਕੋਈ ਹੋਰ ਦਿੱਤਾ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਦਿੱਤਾ ਸੀਤੋ ਸੀਤਾ ਮਹਿਮਾ ਮਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਦਿੱਤਾ ਭਗਤ ਵਸੈ ਕੇ ਲੋਕ ਰਹਿ ਆਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਾ ਨਦਨ ਨਿਹਾਲ ਦਿੱਤਾ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਤਾਇ ਅੰਤ ਨੰਤ ਅਲੋ ਅਲੋ ਅਕਾਰੂ ਜਿਵ ਜੀ ਹੁਕਮ ਤਿਵੈ ਤੁਕਾਰੂ ਵੇਖਿਆ ਵਿਕਸਾ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਤ ਪਹਾਰਾ ਧੀ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖੱਲਾ ਗੁਣ ਤਪਤਾਊ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਜ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮਾਂ ਦੂਰ

ਵਾਹਿਗੁਰੂ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿਣ ਸਿਕਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿਥੋ ਕਹਿ ਜਾਇ ਕੋਟਿੰਦਰ ਦਰਾਣ ਸਾਹਿ ਸਾਹਣ ਗਣ ਜਾਇ ਤ੍ਰਿਭਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਪ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਸੰਦੇ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾਰ ਨਮਸਤੰਗ ਨੇਕਾਰ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਖੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤ ਸਤਸਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੰਗ ਸਰ

ਜਨਮ ਅਜਾਇਨਾ ਚਿਤ੍ਰਾ ਨਮਿਤ੍ਰਾ ਪਰਿਆ ਪਵਿੱਤਰਾ ਪ੍ਰਥੀਸਾ ਅਦੀਸਾ ਅਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਤੇ ਕੇ ਆਛਿਜ ਦੇਸਾ ਕੇ ਅਭਿਜ ਪੇਸਾ ਕੇ ਅਗੰਤ ਕਰਮਾ ਕੇ ਅਪੰਚ ਪਰਮਾ ਕੇ ਅਭਿਜ ਲੋਕਾ ਕੇ ਅਵਧਿਤ ਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜਿੰਗ ਪ੍ਰਭਾ ਕੇ ਤਰਭੰਗ ਤੋ ਜਾਇ ਸੋਕ ਵਰਣਾ ਕੇ ਸਰਬਾ ਭਰਣੈ ਕਿ ਜਗਤੰਗ ਕ੍ਰਿਤੀਆਂ ਕੇ ਚਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਰਪਾ ਹਨੂਪੈ ਕੇ ਆਦਿ ਅਦੇਵਿਆਂ ਕੇ ਆਪ ਅਭੇਵਿਆਂ ਕੇ ਚਤਰੰਗ ਬਿਹੀਨਾ ਕੇ ਏਕਾ ਅਧੀਨੈ ਕੇ ਰੋਜੀ ਰਜਾ ਕਰ ਰਹੀਮਾ ਰਿਹਾ ਕਕ ਪਾਕ ਬੇ ਅਬੇ ਕੇ ਗੈਬੁਲ ਗੈਬੇ ਕੇ ਅਫਲ ਗੁਨਾਹੀ ਕੇ ਸਾਹਨ ਸਾਹੀ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਭਾਉਣਾ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੋਖਾ ਕੇ ਸਰਬਤਰ ਭੁੱਖਾ ਕੇ ਸਰਬਤਰ ਤਰਾਣਾ ਕੇ ਸਰਬਤਰ ਪੁਰਾਣਾ ਕੇ ਸਰਬਤਰ ਦੇਸਾ ਕੇ ਸਰਬਤਰ ਪੀਸਾ ਕੇ ਸਰਬਤਰ ਮਾਨਿਆ ਸਦਾ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰਾਏ ਕੇ ਸਰਬਤਰ ਚੰਦਰਾਏ ਕੇ ਸਰਬੰਗ ਕਲੀਮੈ ਕੇ ਪਰਮੰਗ ਅਪੀਮੈ ਕੇ ਆਕੁਲ ਅਲਾਮੈ ਕੇ ਸਾਬ ਕਲਾਮੈ ਕੇ ਉਸਨ ਵਜੂ ਹੈ ਤਮਾ ਮਰ ਰਜੂ ਹੈ ਮਿਸਰ ਸਲਾਮੈ ਸਲੀ ਖਤ ਮਦਾਮੈ ਗਨੀ ਮੁਲ ਸਕਸਤਾ ਗਰੀ ਬਲ ਪ੍ਰਸਥੈ ਬਿਲਾਂਦਲ ਮਕਾਨਾ ਜੀ ਮਿਲੋ ਜਮਾਨਾ ਤਮੀ ਜਲ ਤਮਾਮੈ ਰੁਜਲ ਨਿਧਾਨਾ ਹਰੀ ਫਲ ਜੀ ਮਰ ਜਾਗ ਜਗੀਨਾ ਨੇ ਕੁਲ ਤਰੰਗ ਹੈ ਭੇਦਾ ਭੰਗਿਆ ਜੀ ਜਲ ਨਿਵਾਜੈ ਗਨੀ ਮਿਲਕ ਰਾਜੈ ਨਿਰੁਕਤ ਸਰੂਪੈ ਤ੍ਰਿਮੁਕਤ ਵਿਭੂਤੈ ਪਰ ਭੁਗਤ ਪ੍ਰਭਾ ਹੈ ਸੁਜੁਗ ਤੁਸਦਾ ਹੈ ਸਦਾ ਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਸਦਾ ਬਲਕਾਮ ਹੈ ਨਿਰਬਾਧ ਸਰੂਪ ਹੈ ਨਿਰਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੈ ਅਨਾਥ ਸੂਪੈ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੀ ਤ੍ਰਿਭਰਗ ਤ੍ਰਿਬਾਦੀ ਅਗੰਜੇ ਅਗਾਦੀ ਸੁਭੰਗ ਸਰਭਾਗੀ ਸੁਸਰਭਾ ਅਨਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕ ਪਨਲਾਸਿਆ ਪ੍ਰਤੀ ਪ੍ਰਵਾਸਿਆ ਨਿਰੋਕਤ ਪ੍ਰਭਾ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖਾ ਲਿਖਾ ਭਰਮੈ ਕਰਮੈ ਅਨਾਦਿ ਜੁਗਾਦਿਆਂ ਜੈ ਹੈ ਵਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਅਭਗਤ ਹੈ ਬਿਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਸੁਨਿੰਤ ਅਲੇਖਾ ਦੇਖੈ ਅਲੇਖੈ ਭੇਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਸ਼ਾਬਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸਿ ਸਦਾਵੰਗ ਪ੍ਰਕਾਸ਼ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰਾ ਨ ਪੁੱਤਰਾ ਨ ਸੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤ ਨ ਪਾਤਾ ਨ ਸਾਕ ਤਰੀਕਾ ਮਿੱਤੋ ਮੀਕਾ ਸਦਾ ਪ੍ਰਭਾ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮਿਸਰ ਸਲਾਮੈ ਸਮਸਤਲ ਕਲਾਮੇ ਕੇ ਸਾਹਿਬ ਦਿਮਾਗੇ ਕੇ ਸਰੋ ਚਿਰਾਗੇ ਕੇ ਕਾਮਲ ਕਰੀਮੈ ਕੇ ਰਾਜ ਕਰੀਮੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਿਹੰਦ ਹੈ ਕਰੀ ਮੁਲਕ ਮਾਲੇ ਕੁਸਲ ਜਮਾਲੇ ਗਰੀ ਮੁਲਖ ਰਾਜੇ ਗਰੀਬਲ ਨਵਾਜੇ ਹਰੀ ਫਲ ਸੁਕਨ ਹੈ ਰਾਸਲ ਪ੍ਰਕਨ ਹੈ ਕਲੰਕੰਕ ਪ੍ਰਣਾਸੈ ਸਮਸਤ ਨਿਵਾਸੈ ਗੰਜਲ ਗਰੀਮ ਰਜਾਇ ਕਰੀਮ ਹੈ ਸਮਸਤਲ ਜਵਾਹਿਕ ਸਾਹਿਬ ਕਰਾਹਿ ਕੇ ਨਰਕ ਪ੍ਰਣਾਸੈ ਬਹਿਤਲ ਨਿਵਾਸ ਹੈ ਕੇਸਰ ਬੁਲਗਵਨ ਹੈ ਹਮੇਸ਼ਲ ਸਰਵਰਵਨ ਹੈ ਤਮ ਮੁਲਤ ਜੀ ਮੈਂ ਸਮਸਲ ਅਜੀਜ ਹੈ ਪਰਮ ਪਰਮ ਈਸੈ ਸਮਸਲ ਦੀਸੈ ਦਿਸਲ ਲੇਖੈ ਮੇਸਲ ਭੇਖ ਹੈ ਜਿਮਿਨ ਜਮਾ ਹੈ ਅਮੀ ਕੁਲ ਮਾਹ ਕਰੀ ਮੁਲਕ ਮਾਲੇ ਕੇ ਜੁੜਤ ਜਮਾਲੇ ਕੇ ਤਲੰਗ ਪ੍ਰਕਾਸ਼ ਹੈ ਕਿ ਮਿੱਤੋ

ਵੈਸ਼ਨੋ ਭਗਤਿਆਂ ਲਗਾਇਓ, ਨਾਥ ਪ੍ਰਿਓ ਲਈ ਸਾਸ ਮੰਦਰਨ ਲੋਕ ਗਏ, ਉੱਪਰ ਲੋਕ ਗਵਾਇਓ। ਬਾਸ ਕੀਓ ਬਿਕੇ ਅਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਾਹੂ ਸੁਣ ਲਿਓ ਸੁਬੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ। ਕਾਹੂ ਲੈ ਪਾਹਨ ਪੁੱਤਰ ਇਸੇ ਰੂ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ, ਕਾਹੂ ਪਛਾਹ ਕੋ ਸੀਸ ਨਵਾਇਓ, ਕੋ ਬਤਾਨ ਕੋ ਪੂਜਤ ਹੈ ਪਾਸੋ, ਕੋ ਮ੍ਰਿਤਾਨ ਕੋ ਪੂਜਨ ਧਾਇਓ। ਔਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬਤਾਨ ਕੋ ਪੂਜਤ ਹੈ ਪਾਸੋ, ਕੋ ਮ੍ਰਿਤਾਨ ਕੋ ਪੂਜਨ ਧਾਇਓ। ਔਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਦਰ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿਮ ਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬਤ ਮੁਕਾਬੋ ਆਪ, ਹਾਦੈ ਮੋਹ ਬਚਾਓ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਈਸਾ ਬੈਰਨ ਕੋ ਆਸਨ ਕਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਉਤਮ ਚਾੜ ਕੋਈ ਅਮ ਨ ਧਿਆਉਂ, ਜੋ ਬਰ ਚਾਉ ਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੀ ਤਾਰੀਐ, ਹੈ ਚੁਣ ਚੁਣ ਸਤਰ ਹਮਾਰੀ ਮਾਰੀਐ। ਆਪ ਹਾਦੈ ਮੁਝੈ ਅਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ। ਉਹ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜਿਵ ਕਰਿਓ ਰੱਛਾ, ਰੱਖ ਲੇ ਹੋ ਮੋਹ ਰੱਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਉਤਮ ਹੋ ਪਰੀਚਾ ਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਬਰ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹਤਾ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤਿ ਕੈ ਅਵਤਾਰਾ ਸੋਏ, ਗੁਰੂ ਸਮਝਿਓ ਹਮਾਰਾ, ਨਮਸਕਾਰ ਤੇ ਸਿੱਖੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਤੂਲਾ, ਸਪਰ ਕਿਰਪਾ ਦ੍ਰਿਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਪਾਰਾ। ਜਬਿਆ ਕਰ ਕਰਤ ਹੋ ਕਬ ਹੂੰ, ਤੋ ਮੈਂ ਮਿਲਤ ਦੇਹ ਧੜ ਸਭ ਹੂੰ, ਜੇਤੇ ਬਦਨ ਸ੍ਰੇਸ਼ਠ ਸਭ ਤਹਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਹਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲਾ ਨਾਦ ਸੰਭੋ, ਤਾਕਾ ਮੂੜ ਉਚਾਰਨ ਭੇਦਾ, ਜਾਕੋ ਭੇਵਨ ਭਾਵਦ ਭੇਦਾ, ਤਾ ਕੋ ਕਰੂ ਪਾਹਨ ਅਨਮਾਨਤ ਮਾਹ, ਮੁੜ ਕਚ ਭੇਦਨ ਜਾਣਤ ਮਾਹ, ਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੋਧ ਜੀਤੀ, ਬਰਣਤ ਭਿੰਨ ਭਿੰਨ ਤੋਹ ਤੇਤੀ, ਤੁਮਰਾ ਲਖਾਨਾ ਜਾਏ ਪਸਾਰਾ, ਕਿਹ ਬਿਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇ ਰਜ ਸੇ ਤਜ ਕਿਨੀ, ਉਤ ਭੁਜ ਖਾਨ ਬਾਹਰ ਰਚ ਦੀਨੀ, ਕਹੋ ਪੂਰ ਰਾਜਾ ਹੋ ਬੈਠਾ, ਕਹੋ ਸਿਮਟ ਭਏ ਸ਼ੰਕਰ ਕੈਠਾ। ਸਿਗਰੀ ਸਿਰਠ ਦਿਕਾਈ ਅਚੰਭਵ, ਆਦ ਜੁਗਾਦ ਸਰੂ ਸਜਮ ਭਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਬਾਰੂ ਸਿੱਖ ਸੰਘ ਹਰੋ, ਦੁਰ ਜਿਤੇ ਉਠਵਤ ਉਤਪਾਤਾ। ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਠ ਦੁਖ ਤੁਹ ਮਰੇ। ਪੁਰਖ ਜਨ ਪਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਵਟਾਰੀ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕੀ ਕਾਰਨ ਨ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਰ ਠਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ, ਰੇ ਦਿਸ ਕਰਮ ਸਭ ਹੋਈ, ਜੋੜ ਚਾਹ ਛਪ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹੂ ਬਾਰਾ, ਜਿਣ ਨਰ ਨਾਮ ਤਿਹਾਰੋ ਕਹਾ, ਦਰਦ ਦੁਰ ਦੁੱਖ ਤੇ ਰਹਾ, ਖੜਕ ਕੇਤ ਮੈਂ ਸਰਣ ਤਿਹਾਰੀ, ਆਪ ਖਾਦੈ ਲੇਹੋ ਬਾਰੀ।
ਸਰਬ ਠੋਰ ਮੋਹ ਹੋ ਸਹਾਈ, ਦੁਰ ਦੁੱਖ ਤੇ ਲੇਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਪਕ ਸਕਲ ਦੇਹ ਕੋ ਹਰਤਾ, ਦੁਰ ਦੁਖੀਨ ਕੋ ਛੈ ਕਰਤਾ, ਤੇਰੀ ਆਤੋ ਜਾ ਪਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖਨਾਥ ਸਾਹਿਬ ਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਇ ਚਾਤਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ, ਤਿਨ ਨਰ ਕੇ ਰਹਾ ਹੋ, ਜੋ ਜਾ ਕੀ ਏਕ ਬਾਰ ਚਉਪਈ, ਕੋ ਕਹਿ ਚਉਪਈ, ਸੰਬਤ ਸਤਰਾ ਸਹਿਸ ਪੁਣ ਜੈ, ਅਰਧ ਸਹਿਸ ਪੁਣ ਤੀਨ ਕਹੀ ਜੈ, ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰਸ ਤਦਰੋ ਗ੍ਰੰਥ ਸੁਧਾਰਾ ਸਵਈਆ, ਪਾਇ ਗਹਿ ਜਬ ਤੇ ਤੁਮਰੇ, ਤਬ ਤੇ ਕੋ ਵਾਂਗ ਤਰੇ, ਨਹੀਂ ਆਨਿਓ ਰਾਮ ਰਹੀਮ, ਪੁਰਾਨ ਕੁਰਾਨ ਅਨੇਕ ਹੈ ਮਾਤੇ, ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਬੈ, ਬਹੁ ਭੇਦ ਕਹਿ ਹਮ ਇੱਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰਿਓ, ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾੜ ਕੈ, ਗਹੋ ਤੁਹਾਰ ਦੁਆਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।

ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ

ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੀ ਕਹਿ ਨਾਨਕ। ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆ। ਪੰਚ ਦੋਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰ ਪਾਇਆ ਤੁਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਵਾਣੀ, ਦੇਹ ਨਵਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੁਰਤਾਉ ਨਾਹੀਂ।

ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿ ਕੱਟੇ ਗਿਆ ਰੰਜਨ ਸਾਰਿਆਂ ਅੰਦਰੋਂ ਹੁਣ ਕਾ ਮੋਹਤ ਕਟਾ ਤਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਪ੍ਰਹਿ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦੁਬਾਰਾ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਇਆ ਕੁਰਬਾਨ ਕੀਤਾ ਤ ਸਭ ਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਸ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਸਾਕਾ ਮੂਲੇ ਨਾ ਕੀਚਾ ਜਤੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾਉ ਤਿਰੰਤ ਨੂੰ ਪਾਇਆ ਅੰਤੋ ਨਾ ਪਾਇਆ ਕਨਾ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖਾ ਤਾਂ ਵੇਖਾ ਸਭ ਤੂੰ ਹੈ ਜਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਉਪਾਇ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਉਠਾ ਤਨ ਅੰਮ੍ਰਿਤ ਗੁਰ ਤੇ ਪਾਇਆ

ਤਾਂ ਜੇ ਤ੍ਰਿਸ਼ਨਾਂਗ ਬਹੁਤ ਨਾਹੀਂ ਬੋਰਨਾਂਗ ਖੰਨੇ ਹੋ ਤਿੱਖੀ ਵਾਲੋਹਨ ਕੀ ਏਤ ਮਾਰਗ ਜਾਣਾਂਗ ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਹ ਜਿਨਹ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ ਇਹੋ ਸੋਹਿਲਾ ਸ਼ਬਦ ਸੁਹਾਵਾਂ ਸ਼ਬਦੋ ਸੁਹਾਵਾਂ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜੁਨ ਧਰੋਹ ਲਿਖਿਆ ਆਇਆ ਇੱਕ ਪਿਰਾ ਘਨੇਰੇ ਕਰਹਿ ਗੱਲਾਂ ਗੱਲੀ ਕਿਨੋ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜਾ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉ ਰਾਹ ਹੋ ਚਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਾ ਹੈ ਨਾਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿੰਨੀ ਜਨਮ ਜੂਵੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮੁੜਸਾ ਸਸ ਮਾਣੀ

ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾਈ ਗੁਰ ਬਿਨ ਅਵਰਣ ਜਾਣੇ ਕੋਈ ਕਹਿ ਨਾਨਕ ਸੁਣੋ ਹੁਣ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨਸਾ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਥੈ ਕੋਈ ਪੁੱਛੋ ਬੱਬੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨਸਾ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਵੋ ਹੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਹਰ ਹਰ ਨਿਤ ਕਰ ਹਰ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤੇ ਆਪ ਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਵ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

ਤੱਤਾ ਸਾਰਣ ਜਾਣੀ, ਗੁਰੂ ਬਾਜੋ ਤੱਤਾ ਸਾਰਣ ਜਾਣੀ, ਤੇਹੇ ਗੁਣੀ ਸੰਸਾਰ ਭਾਵ ਸੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ, ਬੋਲੇ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਇ ਜਿਸ ਨੂੰ ਅਣਦਿਨ ਹੱਲ ਵਿਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਹੈ, ਪ੍ਰਤ ਪਾਲ ਕਰੇ ਸੋ ਕਿ ਅਮਰਹ ਵਸਾਰੀਐ। ਮਨਹੁ ਕਿਵ ਸਾਰੀਆਂ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੁਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਦਾ ਸੰਭਾਲੀਐ। ਕਹਿ ਨਾਨਕ ਏਵੜ ਦਾਤਾ ਸੋ ਕਿਉ ਮਨਹੁ ਵਸਾਰੀਐ, ਜੈਸੀ ਅਗਨ ਉਦਨ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੋ ਜੇ ਹੀ ਕਰਤਾ ਖੇਲ ਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਅਲੇ ਛੁੜਕੀ ਲੱਗੀ ਤਿਸ ਨਾਂ ਮਾਇਆ, ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾਇ, ਮਹੁ ਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ, ਅਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਬਿੱਟਾ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾਏ, ਤਿਸ ਨੂੰ ਸਿਰ ਸੌਂਪੀਆ ਵਿੱਚੋਂ ਹੋਇਆ ਪੁੱਜਾਏ।

ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤ ਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਵਣਜਾਰਾ ਏ ਰਸਨਾ ਤੋਂ ਅੰਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਤ ਕਿਤਾ ਜਿੱਚਰ ਹਰ ਰਸ ਪੱਲੈ ਨ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਾਹੁ ਨ ਤ੍ਰਿਸਨਾ ਲਾਗੈ ਆਈ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸੇ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਈਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ ਗੁਰਦੁਆਰੇ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ।

ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨਿਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ, ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਹੋਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰਨ ਕੋਈ। ਕਹਿ ਨਾਨਕ ਇਹ ਨੇਤਰੇ ਅੰਧ ਸੇ, ਸਤਿਗੁਰੂ ਮਿਲਿਆ ਅੰਧੇ ਬਿਦ੍ਰਿਸ਼ਟ ਹੋਈ।

ਸੋਹੇਲਾ ਸੱਚ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਗਾਵ ਤਾਂ ਸੋਹੇਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਆਵੇ।

ਕੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਜਾਂਦੀ ਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਚੋਰ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾਵਰ ਲੱਗ ਨੇ ਵਿਚਾਰਿਆ ਕਰ ਕਿਰਪਾ

0: ਮਹੱਲਾ ਪਹਿਲਾ
1: ਪੁਸਤਕ ਸੰਧਿਆਬਾਦ ਸਿਲ ਪੂਜ ਸਮਗਲ ਸਮਾਧਮ ਮੁੱਖ ਛੋਟ ਵੇ ਭੁੱਖ ਸਾਰੰਗ ਕਿਰਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲੀਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਪੋਕਣ ਨੇ ਚੋ ਕਰਮੰ

ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੈ ਚੁਲੀ ਪਹਿਰੇ ਕਹੋ ਨਾਨਕ।

0: ਜੀ
1: ਸਲੋਕ ਮਹਲਾ ਪਹਿਲਾ ਜੇ ਮੋਹਕਾ ਕਰਮ ਹੋਏ ਕਰਮੈ ਪਿਤਰੀ ਦੇ ਅੱਗੇ ਵਸਤ ਸੰਜਣੀ ਹੈ।

ਹੁਣ ਸਤਿਗੁਰ ਵਡਾਕਰ ਸਲਾਹੀ ਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜੰਤ ਸੁਭਾਣਤ ਮਨ ਵਸਾਈਆਂ ਕਰ ਹੁਕਮ ਸਤ ਹੱਥ ਧਾਰ ਵਿੱਚ

ਗੁਰੂ ਪ੍ਰਸਾਦ ਸਿੰਘ ਜੀ ਕੀਰਤਨ ਕਰਦੇ ਹੋ ਮੀਆਂ ਭੋਲਾ ਬਖਸ਼ ਦੇਣੀ ਹੈ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਸਤਿਕਾਰ ਯੋਗ ਗਿਆਨੀ ਚੋਹਰਾ ਪਾਤਸ਼ਾਹ ਜੀ ਸਰਗਨ ਕਰੋ, ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।

ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨ ਤੈਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਹਿਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਲੜੀਵਾਰ ਪਾਵਨ ਉਪਦੇਸ਼ ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ਼ਬਦ ਚਾਰ ਚਾਰ ਪਦਿਆਂ ਵਾਲੇ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ। ਅੱਜ ਵਾਲੇ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਵੇਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸਾਧਨਾ ਕਰਦਿਆਂ ਹੋਇਆਂ ਸੇਵਾ ਸਿਮਰਨ ਕਰਦਿਆਂ ਹੋਇਆਂ ਇਹ ਤਨ ਤੇ ਮਨ ਸ਼ੁੱਧ ਹੋ ਜਾਂਦਾ ਹੈ, ਹਿਰਦੇ ਤੇ ਬਖਸ਼ਿਸ਼ ਹੋ ਜਾਂਦੀ, ਹਿਰਦਾ ਸਾਫ਼ ਸੁਥਰਾ ਜਦੋਂ ਹੋ ਜਾਂਦਾ ਹੈ ਫਿਰ ਵਾਹਿਗੁਰੂ ਦਾ ਹੁਕਮ ਦੀ ਸਮਝ ਪੈਂਦੀ ਹੈ, ਸਾਰੇ ਉਹਦਾ ਇੱਕ ਦਾ ਹੁਕਮ ਵਰਤ ਰਿਹਾ ਹੈ ਉਹਦੀ ਆਗਿਆ ਫਿਰ ਮਿੱਠੀ ਲੱਗਦੀ ਹੈ, ਭਾਣੇ ਵਿੱਚ ਰਹਿਣਾ ਆ ਜਾਂਦਾ ਹੈ, ਹੁਕਮ ਵਿੱਚ ਭਾਣੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਔਗਣ ਜਿਨ੍ਹਾਂ ਕਰਕੇ ਹਿਰਦੇ ਵਿੱਚ ਵਾਹਿਗੁਰੂ ਦਾ ਰਸ ਨਹੀਂ ਪੈਦਾ ਹੁੰਦਾ, ਨਾਮ ਦਾ ਰਸ ਪ੍ਰਗਟ ਨਹੀਂ ਹੋਣ ਦਿੰਦੇ ਔਗਣ, ਉਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਨਿਵਾਰ ਦਿੰਦੇ ਨੇ, ਜਦੋਂ ਦੂਰ ਕਰ ਦਿੰਦੇ ਨੇ ਤੇ ਗੁਰੂ ਸਾਹਿਬ ਦੀ ਸ਼ਰਨ ਮਨ ਬਾਣੀ ਸਰੀਰ ਕਰਕੇ ਪ੍ਰਾਪਤ ਹੋ ਜਾਂਦੀ ਹੈ। ਫਿਰ 16 ਆਨੇ ਮਨ ਜਦੋਂ ਟਿਕਾਅ ਵਿੱਚ ਆ ਜਾਂਦਾ, ਪੂਰੇ ਦਾ ਪੂਰਾ ਸੰਕਲਪ ਵਿਕਲਪ ਇਹਦੇ ਮਰ ਜਾਂਦੇ ਨੇ, ਉਸ ਵੇਲੇ ਇਹ ਬਖਸ਼ਿਸ਼ ਹੋ ਜਾਂਦੀ। ਗੁਰੂ ਸਾਹਿਬ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਹੀ। ਫਿਰ ਸਮਝ ਪੈ ਜਾਂਦੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰੈਕਟੀਕਲ ਹੋਇਆ, ਪ੍ਰਯੋਗ ਹੋਇਆ, ਜਿਵੇਂ ਰਹਿਮਤ ਦਾ ਮੀਂਹ ਪਿਆ ਪਾਵਨ ਸ਼ਬਦ ਵਿੱਚ, ਆਪ ਜੀ ਇਹ ਸਾਹਮਣੇ ਰੱਖਿਆ ਉਪਦੇਸ਼ ਤਾਂ ਕਿ ਜਗਿਆਸੂ ਨੂੰ ਹੌਸਲਾ ਹੋਵੇ, ਆਤਮਿਕ ਮਾਰਗ ਦੇ ਪਾਂਧੀ ਨੂੰ ਉਹਦਾ ਭਰੋਸਾ ਬਣ ਜਾਵੇ, ਜੋ ਤੁਰਿਆ ਹੋਇਆ ਸਾਧਨਾ ਕਰਨ ਵਾਲਾ ਹੈ। ਅਰਦਾਸ ਵੀ ਆਪ ਜੀ ਨੇ ਸਿਖਾਈ ਹੈ, ਜਗਿਆਸੂ ਬਿਰਤੀ ਨੂੰ ਧਾਰਨ ਕਰਕੇ ਸਾਧਨ ਸੇਵਾ ਸਿਮਰਨ ਕਰਦੇ ਹੋਏ ਅਰਦਾਸ ਕਰਨੀ। ਜੇ ਸੁਖਮਨੀ ਸਾਹਿਬ ਪੜ੍ਹੀਏ ਤੇ ਉੱਥੇ ਵੀ ਫਰਮਾਨ ਆਪ ਜੀ, ਤੂੰ ਠਾਕਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ ਹੈ ਹੀ ਸਭ ਕੁਝ। ਜੀਵ ਆਤਮਾ ਇਹ ਸਰੀਰ, ਇਹਦੇ ਅੰਦਰ ਸੂਖਮ ਸਰੀਰ ਤੇ ਪ੍ਰਤੱਖ
ਫੂਲ ਸਰੀਰ ਹੱਡ ਚੰਮ ਦਾ ਇਹ ਤੁਹਾਡੀ ਪੂੰਜੀ ਹੈ ਸਾਰੀ ਸਾਰਾ ਕੁਝ ਤੁਸੀਂ ਦਿੱਤਾ ਹੈ ਤੇਰੇ ਅੱਗੇ ਸਾਡੀ ਅਰਦਾਸ ਹੈ ਜੋਦੜੀ ਹੈ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਖ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਇੱਕ ਤੇ ਅਰਦਾਸ ਇੱਕ ਸਲੋਕ ਦੇ ਰੂਪ ਵਿੱਚ ਆਪ ਜੀ ਸਿਖਾਲਦੇ ਨੇ ਸਾਨੂੰ ਵੱਲ ਕਿਰਪਾ ਕਰ ਦਿਓ।

ਇਹ ਕਿਰਪਾ ਕਰਦੇ। ਪੰਜਾਂ ਦਾ ਭਾਵ ਜਾਂ ਖੋਟਾ ਪ੍ਰਭਾਵ ਕੁਰੀਤੀਆਂ ਵਿੱਚ ਲਾਉਣ ਵਾਲਾ ਇਹਨਾਂ ਪੰਜਾਂ ਦਾ ਖਤਮ ਹੋ ਜਾਵੇ। ਆਪ ਜੀ ਦੇ ਹੋਰ ਵੀ ਬਚਨ ਨੇ ਸੋਰ ਠਰਾਗਣੀ ਵਿੱਚ, ਕਿ ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵ, ਜਿਹੜੇ ਔਗਣ ਨੇ ਪ੍ਰਬਲ ਕਾਮ ਕ੍ਰੋਧ ਲੋਭ ਝੂਠ ਨਿੰਦਾ, ਲੋਭ ਲਾਲਚ, ਲਾਲਚ ਵਾਲੀ ਬਿਰਤੀ, ਝੂਠ ਬੋਲਣਾ, ਨਿੰਦਾ ਕਰਨੀ, ਅਣ ਹੋਏ ਔਗੁਣ ਕਿਸੇ ਦੇ ਵਿੱਚ ਆਰੋਪਣੇ, ਦੁਆ ਸ਼ੀਰਖਾ ਦੇ ਵਾਸੋ

ਇਸ ਕਰਕੇ ਅਸੀਂ ਤੁਹਾਡੇ ਪਿਆਰਿਆਂ ਨਾਲ ਮਿਲ ਕੇ ਮੰਗਲ ਗਾਈਏ, ਤੁਹਾਡੇ ਖੁਸ਼ੀਆਂ ਦੇ ਗੀਤ ਤਾਂ ਹੀ ਗਾਏ ਜਾਂਦੇ, ਮਨ ਥੋੜ੍ਹਾ ਜਿਹਾ ਵੀ ਟਿਕਾਅ ਵਿੱਚ ਹੋਵੇ, ਪ੍ਰੇਮ ਪੈਦਾ ਹੁੰਦਾ ਸਾਧ ਸੰਗਤ ਦੇ ਨਾਲ। ਆਪਣੀ ਵਿਧ ਆਪ ਜਨਾਬ ਹੋ, ਹਰ ਜਨ ਮੰਗਲ ਗਾਵ, ਆਪਣੀ ਵਿਧੀ ਆਪ ਸਾਨੂੰ ਸਮਝਾਉਣਾ ਕਰੋ। ਇਹ ਅਰਦਾਸਾਂ ਕੀਤੀਆਂ ਨੇ। ਜਿਹੜਾ ਗੁਰਸਿੱਖ ਸਾਧਨ ਕਰਦਾ ਹੋਇਆ ਗੁਰੂ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ, ਤਾਂ ਪਾਵੇ ਵੀ ਹੈ, ਬਖਸ਼ਿਸ਼ ਹੁੰਦੀ ਹੈ। ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਧਾਰੀ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਨ ਦੀ ਹੰਗਤਾ ਹੈ, ਤਨ ਦੀ ਸਰੀਰ ਦੀ ਮੇਰ ਹੈ, ਹਉਮੈ ਹੈ, ਹਉਮੈ ਹੰਗਤਾ ਮਮਤਾ, ਤਨ ਮੇਰਾ ਹੈ, ਤਨ ਰਾਹੀਂ ਮੈਂ ਜੋ ਕਮਾਇਆ ਉਹਦੀ ਮੇਰ ਫਿਰ ਹੋ ਜਾਂਦੀ, ਹਉਮੈ ਬਣ ਜਾਂਦੀ ਹੈ। ਇਹ ਪ੍ਰਬਲ ਹੰਕਾਰ ਹੈ, ਇਹ ਢੇਰੀ ਬਣ ਜਾਂਦੀ ਮਨ ਤੇ ਤਨ ਵਿੱਚ। ਜਿੰਨਾ ਚਿਰ ਇਹ ਢੇਰੀ ਬਣੀ ਰਹਿੰਦੀ ਹੈ, ਜੰਮੀ ਰਹਿੰਦੀ, ਉਹਨਾਂ ਚਿਰ ਆਵਾਗਾਉਣ ਹੈ, ਮੁਕਤ ਨਹੀਂ ਹੁੰਦਾ ਜੀਵ ਆਤਮਾ, ਕਲਿਆਣ ਨਹੀਂ ਹੁੰਦੀ ਹੈ। ਢੇਰੀ ਜੰਮ ਹੈ, ਜੰਮ ਮਰੈ, ਗਰਭ ਜੋਨ ਦੁੱਖ ਪਾਏ, ਆਪ ਜੀ ਦੇ ਪਾਵਨ ਬਚਨ ਨੇ। ਜਿੰਨਾ ਚਿਰ ਇਹ ਢੇਰੀ ਜੰਮ ਹੈ, ਜੰਮੀ ਰਹਿੰਦੀ, ਹੰਗਤਾ ਮਮਤਾ ਦੀ, ਹਉਮੈ ਜੰਮ ਮਰੈ, ਉਹਨਾਂ ਚਿਰ ਜੰਮਦਾ ਮਰਦਾ ਹੈ। ਤਨ ਤੇ ਛੁਟਕੀ ਆਪਣੀ ਧਾਰੀ, ਪਹਿਲੀ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ, ਤਨ ਤੋਂ ਇਹ ਅਹਿਮ ਬੁੱਧ ਜਿਹੜੀ ਸੀ ਛੁਟਕ ਗਈ, ਨਿਕਲ ਗਈ, ਜੋ ਆਪਣੀ ਧਾਰੀ, ਆਪਣੀ ਧਾਰੀ ਉਸ ਵੀ ਦੇਹੀ ਆਪਣੀ ਹੈ, ਮੇਰੀ ਹੈ, ਦੇਹੀ ਦੇ ਨਾਲ ਹੀ ਮੋਹ ਪਿਆ ਹੋਇਆ ਸੀ। ਤਨ ਤੇ ਛੁਟਕੀ ਆਪਣੀ ਧਾਰੀ, ਜਿਹੜੀ ਆਪਣੀ ਆਪਣੀ ਮੇਰੀ ਮੇਰੀ ਧਾਰੀ, ਉਹ ਪੈਰ ਲੋਹਾਰੀ, ਮੇਰੀ ਮੇਰੀ ਜਿਹੜੇ ਇਹਨੇ ਧਾਰਨ ਕਰ ਲਈ, ਇਹਨੇ ਅਹਿਮ ਬੁੱਧ ਐਡ ਕਰ ਲਈ ਹਿਰਦੇ ਦੇ ਵਿੱਚ। ਇਹ ਹੀ ਮਹਾਰਾਜ ਕਹਿੰਦੇ ਲੋਹੇ ਦੀ ਬੇੜੀ ਹੈ, ਮਨ ਤੇ ਬੁੱਧੀ ਪੈਰਾਂ ਦੇ ਵਿੱਚ, ਦੋ ਪੈਰਾਂ ਦੇ ਵਿੱਚ ਜਿਵੇਂ ਬੇੜੀ ਪੈਂਦੀ ਹੈ ਮੁਰਜਮਾਨ, ਉਹ ਪੈਰ ਲੋਹਾਰੀ, ਲੋਹੇ ਦੀ ਬੇੜੀ ਹੈ, ਸਮਝ ਲਓ। ਇਹ ਦੋਵਾਂ ਮਨ ਬੁੱਧ ਦੋਵਾਂ ਪੈਰਾਂ, ਮਨ ਤੇ ਬੁੱਧੀ, ਤਨ ਤੇ ਛੁਟਕੀ ਆਪਣੀ ਧਾਰੀ। ਸਭ ਤੋਂ ਪਹਿਲਾਂ ਇਹ ਕਿਰਪਾ ਹੋਈ, ਇਹ ਤਨ ਤੋਂ ਮਨ ਦੇ ਵਿੱਚੋਂ ਆਪਣੀ ਜਿਹੜੀ ਆਪਣੀ ਹੈ ਨਾ ਦੇਹੀ, ਮੇਰੀ ਹੈ, ਮੇਰੀ ਕਿਸੇ ਦੀ ਆਪਣੀ ਨਹੀਂ ਹੈ, ਝੂਠੀ ਹੈ, ਲਿਮਿਟ ਸਮੇਂ ਵਿੱਚ ਮਿਲੀ ਹੈ, ਪਤਾ ਵੀ ਕਿਸੇ ਨੂੰ ਨਹੀਂ ਕਿੰਨਾ ਸਮਾਂ ਜੀਣਾ ਹੈ, ਕਿੰਨਾ ਸਮਾਂ ਇਹਦੀ ਮਨਿਆਦ ਹੈ, ਕੋਈ ਪਤਾ ਨਹੀਂ। ਜਦੋਂ ਆ ਜਾਂਦੀ ਮੌਤ ਫਿਰ ਉਦੋਂ ਹੀ ਪਤਾ ਲੱਗਦਾ ਹੈ। ਔਰ ਇਸ ਕਰਕੇ ਕਿਹਾ ਸੀ ਕਾਹੇ ਰੇ ਨਰ ਗਰਭ ਕਰ, ਹਮਰੋ ਕਰਤਾ ਰਾਮ ਸਨੇਹ, ਭਗਤ ਨਾਮ ਦੇ ਕਾਹੇ ਰੇ ਨਰ ਗਰਭ ਕਰ, ਤੋ ਬਿਨ ਸਜਾਏ ਝੂਠੀ ਦੇਹੀ, ਝੂਠੀ ਹੈ ਦੇਹੀ, ਇਹ ਨਿੱਤ ਰਹਿਣ ਵਾਲੀ ਨਹੀਂ ਹੈ, ਨਿੱਤ ਹੈ ਦੇਹ, ਨਿੱਤ ਨਾ ਨਿੱਤ ਰਹੇ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਨਾ ਨਿੱਤ ਰਹਿਣ ਵਾਲੀ ਹੈ, ਸਾਥ ਛੱਡ ਦੇਣ ਵਾਲੀ ਹੈ, ਝੂਠੀ ਹੈ। ਇਸ ਕਾਹਦਾ ਹੰਕਾਰ ਕਰਦੇ ਹੋ, ਇਹਦਾ ਕਾਹਦਾ ਅਭਿਮਾਨ ਆ, ਇਹਦਾ ਆਪਦਾ ਇਹਦੇ ਰਾਹੀਂ ਪ੍ਰਾਪਤ ਕੀਤੀ ਪ੍ਰੋਪਰਟੀ ਦਾ, ਮਾਲ ਧਨ ਦਾ ਕਾਹਦਾ ਹੰਕਾਰ ਹੈ, ਝੂਠਾ ਹੈ। ਤਨ ਤੇ ਛੁਟਕੀ ਆਪਣੀ ਧਾਰੀ, ਪਹਿਲਾਂ ਸਰੀਰ ਦੇ ਵਿੱਚ, ਤਨ ਦੇ ਵਿੱਚੋਂ ਇਹ ਛੁਟਕੀ ਆਪਣੀ ਮੇਰੀ ਹੈ, ਮੇਰ ਹੈ, ਮੇਰ ਮੁਖ, ਪ੍ਰਭ ਕੀ ਆਗਿਆ ਲੱਗੀ ਪਿਆਰੀ,
फिर प्रभु दी आग्या जेड़ी सच्चे पातशाह दा हुकम।

ਵਾਹਿਗੁਰੂ ਦਾ ਨਾਮ ਜਪਣ ਦਾ, ਸਤਸੰਗਤ ਕਰਨ ਦਾ ਵਾ। ਪ੍ਰਭ ਕੀ ਆਗਿਆ ਲੱਗੀ ਪਿਆਰੀ, ਵਾਹਿਗੁਰੂ ਦੀ ਆਗਿਆ ਪਿਆਰੀ ਲੱਗਣ ਲੱਗ ਪਈ। ਜਿੱਥੇ ਹਉਮੈ ਹੈ ਉੱਥੇ ਵਾਹਿਗੁਰੂ ਦਾ ਪ੍ਰੇਮ ਪੈਦਾ ਨਹੀਂ ਹੁੰਦਾ। ਮੈਂ ਤੋਂ ਪਰੇ ਵਾਲੀ ਅਵਸਥਾ ਹੀ ਪ੍ਰੇਮ ਦੀ ਅਵਸਥਾ ਹੈ। ਫਿਰ ਵਾਹਿਗੁਰੂ ਦੇ ਨਾਲ ਪਿਆਰ ਬਣਦਾ ਹੈ ਨੀਵੇਂ ਮਨ ਵਿੱਚ, ਸ਼ੁੱਧ ਹਿਰਦੇ ਵਿੱਚ। ਪ੍ਰਭ ਕੀ ਆਗਿਆ ਲੱਗੀ ਪਿਆਰੀ, ਵਾਹਿਗੁਰੂ ਦੀ ਆਗਿਆ ਪਿਆਰੀ ਲੱਗਣ ਲੱਗ ਪਈ ਹੈ। ਹੁਣ ਕੋਈ ਹੁੱਜਤ ਨਹੀਂ, ਕੋਈ ਤਰਕ ਨਹੀਂ ਹੈ ਰੱਬ ਦੇ ਨਾਮ ਜਪਣ ਨਾਲ, ਵਿੱਚ ਸੇਵਾ ਸਿਮਰਨ ਕਰਨ ਵਿੱਚ। ਜੋ ਕਿਛ ਕਰਾ ਸੋ ਮਨ ਮੇਰਾ ਮਿੱਠਾ, ਜੋ ਕਿਛ ਵਾਹਿਗੁਰੂ ਕਰਦਾ ਹੈ। ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਦੁੱਖ ਤੇ ਸੁੱਖ ਜਿਹੜੇ ਨੇ ਇਹ ਵੀ ਉਹਦੀ ਆਗਿਆ ਵਿੱਚ ਹੀ ਪ੍ਰਾਪਤ ਹੁੰਦੇ ਨੇ, ਉਹਦੇ ਹੁਕਮ ਵਿੱਚ ਹੀ ਆ ਕੇ ਜੀਵਨ ਲੱਗਦੇ, ਕਿਉਂਕਿ ਆਪਣੇ ਕਰਮਾਂ ਦਾ ਫਲ ਹੁੰਦਾ ਹੈ। ਸੰਚਿਤ ਕਰਮ ਜਿਹੜੇ ਜਮ੍ਹਾਂ ਹੋਏ ਹੁੰਦੇ ਨੇ ਉਹ ਭੋਗਣੇ ਪੈਂਦੇ ਨੇ ਵਸ਼, ਜਿਹੜੇ ਰਹਿ ਜਾਂਦੇ ਨੇ ਇੱਕ ਜਨਮ ਵਿੱਚ ਉਹ ਭੋਗਣੇ ਪੈਂਦੇ ਨੇ ਦੁੱਖ ਤੇ ਸੁੱਖ। ਸ਼ੁਭਾ ਅਸ਼ੁਭ ਕਰਮਾਂ ਦਾ ਫਲ ਦੁੱਖ ਤੇ ਸੁੱਖ ਹੈ, ਮਾੜੇ ਕਰਮਾਂ ਦਾ ਫਲ ਦੁੱਖ ਹੈ, ਚੰਗੇ ਦਾ ਫਲ ਸੁੱਖ ਹੈ। ਵਾਹਿਗੁਰੂ ਦੀ ਆਗਿਆ ਭਾਣੇ ਦੀ ਸਮਝ ਪੈ ਜਾਂਦੀ ਹੈ। ਜੋ ਕਿਛ ਕਰਾ ਸੋ ਮਨ ਮੇਰਾ ਮਿੱਠਾ, ਆਗਿਆ ਦੀ ਸਮਝ ਪਏ, ਦੁੱਖ ਸੁੱਖ ਤੇਰੀ ਆਗਿਆ ਵਿੱਚ ਹੈ। ਉਹ ਦਿੰਦਾ ਨਹੀਂ ਉਹ ਭੁਗਤਾਉਂਦਾ ਹੈ, ਹਰ ਬਰਦਾਤਾ ਭਗਵਾਨ ਕਰਤਾ ਪੁਰਖ, ਆਪ ਨਹੀਂ ਦਿੰਦਾ ਕੋਲੋਂ ਜੀਵਾਂ, ਜੀਵਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਜਿਹੜੇ ਸੰਚਿਤ ਕਰਮ ਜਮ੍ਹਾਂ ਹੁੰਦੇ ਨੇ ਉਹਦਾ ਫਲ ਭੁਗਤਾਉਂਦਾ ਹੈ ਦੁੱਖ ਤੇ ਸੁੱਖ। ਜਿਵੇਂ ਜੱਜ ਹੁੰਦਾ ਫੈਸਲਾ ਕਰਨ ਵਾਲਾ, ਜਿਹਨਾਂ ਕ੍ਰਾਈਮ ਕੀਤੇ ਹੁੰਦੇ ਨੇ ਉਹ ਸਾਰਾ ਨਿਚੋੜ ਕੱਢ ਕੇ ਉਹ ਫਲ ਜਿਹੜਾ ਭੁਗਤਾਉਂਦਾ ਹੈ ਕੀਤੇ ਦਾ, ਜੱਜ ਆਪਣੇ ਕੋਲੋਂ ਨਹੀਂ ਦੁੱਖ ਦੇ। ਸੋ ਕੋਰਟ ਵਿੱਚ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਹੈ, ਉਹਦੇ ਘਰ ਵਿੱਚ ਨਿਆਂ ਬਿਲਕੁਲ ਸੱਚਾ ਹੈ, ਦੁਨੀਆਂ ਦੀ ਅਦਾਲਤ ਵਿੱਚ ਤਾਂ ਪੱਖਪਾਤ ਹੋ ਜਾਂਦੇ ਨੇ ਹੁੰਦੇ ਨੇ, ਲੇਕਿਨ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਦਾਲਤ ਵਿੱਚ ਕੋਈ ਪੱਖਪਾਤ ਨਹੀਂ ਹੈ। ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ, ਤੇਰਾ ਨਾਇਰ ਅਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੈ ਧਰਮ ਬਹਾਲਿਆ, ਸੱਚਾ ਨਿਆਉ ਕਰੈ ਕਰਤਾਰ, ਤੇਰਾ ਘਰ ਸਦਾ ਸਦਾ ਹੈ ਨਿਆਉ। ਸੱਚਾ ਨਿਆਉ, ਪੱਖਪਾਤ ਕਿਸੇ ਦਾ ਨਹੀਂ। ਜੋ ਕਿਛ ਕਰਾ ਸੋ ਮਨ ਮੇਰਾ ਮਿੱਠ, ਜੋ ਕਿਛ ਵਾਹਿਗੁਰੂ ਕਰਦਾ ਫਿਰ ਹੁਕਮ ਦੀ ਸਮਝ ਪੈਂਦੀ ਹੈ, ਕਰਮਾਂ ਦੀ ਸਮਝ ਪੈਂਦੀ ਹੈ ਕਿ ਅਸੀਂ ਕਿਰਤ ਕਰਮ ਕੇ ਵੀ ਛੁੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭਰਾਮੇ, ਥਕਾਏ ਪ੍ਰਭ ਕੀ ਸਾਮ। ਇਹਦੇ ਕਰਕੇ ਹੀ ਦੁੱਖ ਸੁੱਖ ਆ, ਉਹ ਆਗਿਆ ਦੀ ਵੀ ਸਮਝ ਪੈ ਜਾਂਦੀ ਹੈ। ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰਾ ਸੋ ਮਨ ਮੇਰਾ ਮਿੱਠ, ਜੋ ਕਿਛ ਵਾਹਿਗੁਰੂ ਕਰਦਾ ਸਾਡੇ ਮਨ ਨੂੰ ਮਿੱਠਾ ਲੱਗਦਾ, ਪਿਆਰਾ ਲੱਗਦਾ, ਮਿੱਠੇ ਪਿਆਰਾ ਲੱਗਦਾ। ਤਾਂ ਇਹੋ ਅਚਰਜ ਨੈਨੋ ਡਿੱਠ, ਤਾਂ ਹੀ ਇਸ ਚਰਜ ਹੈਰਾਨ ਕਰ ਦੇਣ ਵਾਲਾ ਹੁਕਮ, ਇਹ ਇਸ ਚਰਜ ਬਾਤ ਅੱਖਾਂ ਨਾਲ ਵੇਖ ਲਈ ਦੀ। ਸਾਰਾ ਕੁਝ ਉਹਦੇ ਹੁਕਮ ਵਿੱਚ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਹੁਕਮ ਨੂੰ ਬੁੱਝਣ ਵਾਲਾ ਹੀ ਹਉਮੈ ਨੂੰ ਮੇਟ ਲੈਂਦਾ। ਸਾਰਾ ਕੁਝ ਹੁਕਮ ਵਿੱਚ, ਜੀਵ ਮੋਹ ਦੇ ਵਿੱਚ ਕਰ ਲਾਉਂਦੇ ਨੇ, ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ, ਉਲਾਂਭਾ ਦਿੰਦੇ ਨੇ, ਬੁਰਾ ਭਲਾ ਕਹਿੰਦੇ ਨੇ, ਸਾਡੇ ਨਾਲ ਨਿਆਂ ਨਹੀਂ ਕੀਤਾ। ਮਹਾਰਾਜ ਕਹਿੰਦੇ ਵੀ ਹੈਰਾਨ ਅਸਚਰਜਿਆ, ਇਹ ਵੇਖ ਲਈ ਦਾ ਕੌਤਕ ਉਹਦਾ ਸੱਚੇ ਪਾਤਸ਼ਾਹ, ਇੱਕ ਦਾ ਹੀ ਕੌਤਕ ਅਸਚਰਜ।
ਤਾਹ ਵਚਰ ਜਨੈਨੋ ਡਿਠ। ਐਸੀ ਸਮਝ ਬ੍ਰਹਮ ਦਾ ਗਿਆਨ ਹੋਣ ਤੇ ਹੁਕਮ ਦੀ ਕਾਰ ਕਿਸੇ ਨੂੰ ਆਪ ਜੀ ਨੇ ਉਲਾਂਭਾ ਨਹੀਂ ਦਿੱਤਾ ਕਿਸੇ ਵੇਲੇ। ਇਹੀ ਕਿਹਾ ਸੀ, ਤੇਰਾ ਕੀ ਆ ਲਾਗੈ ਮੀਠਾ। ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਸੱਚੇ ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ। ਮੈਂ ਹੁਣ ਜਾਣ ਲਈ ਇਹ ਸਮਝ ਪੈ ਗਈ, ਅਬ ਮੋਹੇ ਜਾਨੀ ਰੇ, ਜਾਣ ਲਈ ਇਹ ਗੱਲ ਕਿ ਸਾਡੀ ਬਲਾ ਜਿਹੜੀ ਸੀ ਮਮਤਾ ਦੀ ਲੱਗੀ ਹੋਈ ਚੰਬੜੀ ਹੋਈ। ਮੇਰੀ ਗਈ ਬਲਾਏ ਹਉਮੈ ਦੀ ਮਮਤਾ ਦੀ ਬਲਾ ਹਰ ਵੇਲੇ ਮੇਰ ਬਣੀ ਰਹਿੰਦੀ ਜਿਹੜੀ ਹਰ ਵੇਲੇ। ਮਮਤਾ ਜਿਹੜੀ ਹੈ ਕਿਸੇ ਵੇਲੇ ਨਹੀਂ ਨਿਕਲਦੀ, ਭਾਵੇਂ ਬੰਦਾ ਇਕੱਲਾ ਹੋਵੇ, ਇਕੱਲੇ ਤੇ ਜ਼ਿਆਦੇ ਭਾਰੂ ਹੁੰਦੀ ਹੈ, ਭਾਵੇਂ ਪਰਿਵਾਰ ਵਿੱਚ ਬੱਚਿਆਂ ਵਿੱਚ ਕਿਤੇ ਵੀ ਹੋਵੇ। ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ। ਅਸੀਂ ਜਾਣ ਲਿਆ ਵੀ ਮੇਰੀ ਬਲਾ ਜਿਹੜੀ ਹਉਮੈ ਦੀ ਮਮਤਾ ਦੀ ਇਹ ਚਲੀ ਗਈ ਹੈ, ਗੁਰੂ ਸਾਹਿਬ ਨੇ ਇਹਨੂੰ ਭਜਾ ਦਿੱਤਾ। ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰਾ ਲਿਓ ਸਮਝਾਏ ਰਹਾਓ। ਉਦੋਂ ਬਖਸ਼ਿਸ਼ ਹੋਈ ਹੈ ਜਦੋਂ ਬੁਝ ਗਈ ਤ੍ਰਿਸ਼ਨ, ਤ੍ਰਿਸ਼ਨਾ ਪਦਾਰਥਾਂ ਦੀ ਆਸਾ ਤ੍ਰਿਸ਼ਨਾ ਪ੍ਰਬਲ ਜਿਹੜੀ ਬੁਝ ਗਈ। ਇਹ ਅੱਗ ਦੀ ਨਿਆਈ ਹੈ, ਇੱਕ ਰਸ ਚਲੀ ਜਾਂਦੀ ਹੈ, ਬਲੀ ਜਾਂਦੀ ਹੈ। ਜਦੋਂ ਤ੍ਰਿਸ਼ਨਾ ਬੁਝ ਗਈ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਗੁਰੂ ਦੇ ਬਖਸ਼ੇ ਨਾਮ ਦੁਆਰਾ ਸਿਮਰਨ ਦੁਆਰਾ ਉਹਦੀ ਯਾਦ ਵਿੱਚ ਜੁੜਿਆ ਇਹ ਬੁਝ ਜਾਂਦੀ ਹੈ। ਪ੍ਰਭ ਕਾ ਸਿਮਰਨ ਸਭ ਕੁਛ ਸੁੱਜੈ, ਸਾਰਾ ਕੁਝ ਸੁੱਜ ਜਾਂਦਾ ਹੈ, ਇੱਕ ਦਾ ਧਿਆਨ ਆ ਜਾਂਦਾ ਹੈ ਗਿਆਨ ਗੁਰੂ ਦਾ ਪ੍ਰਾਪਤ ਹੋਣ ਤੋਂ। ਤ੍ਰਿਸ਼ਨਾ ਵੀ ਜਿਹੜੀ ਨਿਵਾਰੀ ਦੂਰ ਕਰ ਦਿੱਤੀ। ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਇਹ ਮਮਤਾ ਰੂਪੀ ਬਲਾ, ਬਲਾ ਕਿਹੜੀ ਹੈ? ਮਮਤਾ ਦੀ ਬਲਾ ਹੈ। ਨਿਵਾਰੀ ਮਮਤਾ ਮੇਰ ਤੇ ਹੰਗਤਾ ਮਮਤਾ ਗੁਰੂ ਸਾਹਿਬਾਂ ਨੇ ਦੂਰ ਕਰ ਦਿੱਤੀ। ਗੁਰਪੂਰਾ ਲਿਓ ਸਮਝਾਏ, ਪੂਰੇ ਗੁਰਾਂ ਨੇ ਸਾਨੂੰ ਆਪਣਾ ਬਣਾ ਕੇ ਆਪਣੀ ਗੋਦ ਵਿੱਚ ਲੈ ਕੇ ਸਮਝਾ ਦਿੱਤਾ, ਆਪਣੀ ਗੋਦ ਵਿੱਚ ਬਿਠਾ ਕੇ ਆਪਣਾ ਗਿਆਨ ਦੇ ਕੇ। ਪੂਰੇ ਸਤਿਗੁਰਾਂ ਨੇ ਇੱਕ ਦਾ ਧਿਆਨ ਦੇ ਕੇ ਸੋਝੀ ਦੇ ਦਿੱਤੀ ਹੈ, ਇਹ ਗਿਆਤ ਬਖਸ਼ ਦਿੱਤੀ ਹੈ। ਮਮਤਾ ਵੀ ਤ੍ਰਿਸ਼ਨਾ ਵੀ ਸੇਵਾ ਕਰਨ ਨਾਲ ਮਮਤਾ ਵੀ ਮਿਟ ਜਾਂਦੀ, ਮਰ ਜਾਂਦੀ। ਜਿਵੇਂ ਜਿਵੇਂ ਸੇਵਾ ਕਰਦਾ ਹੈ ਤਨ ਤੇ ਮਨ ਸ਼ੁੱਧ ਹੋ ਜਾਂਦਾ ਹੈ। ਰਹਾਉ ਕਰ ਕਿਰਪਾ ਰਾਖਿਓ ਗੁਰ ਸਰਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਰਪਾ ਕੀਤੀ ਗੁਰੂ ਸਾਹਿਬਾਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ, ਦੋਵਾਂ ਸਤਿਗੁਰਾਂ ਦੀ ਮਿਹਰ ਆਪ ਜੀ ਤੇ ਵਰਤੀ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਛੋਟੇ ਹੁੰਦੇ, 11 ਸਾਲ ਬਚਪਨ ਦੇ ਆਪ ਜੀ ਦੇ ਗੋਇੰਦਵਾਲ ਸਾਹਿਬ ਵੀ ਬਤੀਤ ਹੋਏ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ। ਫਿਰ 7 ਸਾਲ ਦਾ ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਿਆ। 18 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੁਰਿਆਈ ਮਿਲੀ ਹੈ। 7 ਸਾਲ ਗੁਰੂ ਰਾਮਦਾਸ ਜੀ ਨੇ ਗੁਰਿਆਈ ਕੀਤੀ, ਬਾਅਦ 18 ਸਾਲ ਦੀ ਉਮਰ ਵਿੱਚ ਦੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆਪ ਜੀ। ਕਰ ਕਿਰਪਾ ਰਾਖਿਓ ਗੁਰ ਸਰਨਾ, ਸਤਿਗੁਰਾਂ ਨੇ ਪਹਿਲਾਂ ਕਿਰਪਾ ਕਰਕੇ ਆਪਣੀ ਸਰਨ ਵਿੱਚ ਥਾਂ ਦਿੱਤਾ ਰੱਖਿਆ। ਦੌੜਦੇ ਹੋਏ, ਖੇਡਦੇ ਹੋਏ, ਲੜਦੇ ਹੋਏ ਆਪ ਜੀ ਗਏ ਸੀ 14 ਸਾਲ ਮਹਾਰਾਜ ਜੀ ਦੇ ਆਸਨ ਤੇ।
ਔਰ ਉਸ ਵੇਲੇ ਮੰਜਾ ਮੰਜੀ ਸੀ ਛੋਟੀ ਨੀਵੀਂ ਉਹ ਹਿਲਾਈ ਸੀ ਬਾਹੀਆਂ ਨੂੰ ਫੜ ਕੇ ਜਿਵੇਂ ਬਾਲਕ ਹਿਲਾਉਂਦੇ ਨੇ ਖੜਾ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਛੋਟੇ ਹੁੰਦਿਆਂ ਅਜੇ ਰਿੜਦੇ ਸਨ ਮੰਜੇ ਦੀਆਂ ਬਾਹੀਆਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਧਿਆਨ ਵਿੱਚ ਸਨ ਸਮਾਧੀ ਵਿੱਚ ਸਨ ਫੜ ਕੇ ਹਲੂਣ ਲੱਗਣ ਪਏ ਸੀ ਜਿਵੇਂ ਬਾਲਕ ਕਰਦੇ ਹੁੰਦੇ ਨੇ ਮਹਾਰਾਜ ਜੀ ਦੀ ਸਮਾਧੀ ਖੁੱਲ੍ਹ ਗਈ ਸੀ ਵੇਖਿਆ ਸੀ ਤਾਂ ਦੋਤਾ ਹੈ ਸਾਡਾ ਉਸ ਵੇਲੇ ਚੁੱਕ ਕੇ ਗੋਦੀ ਵਿੱਚ ਲੈ ਲਿਆ ਸੀ ਵਰਦਾਨ ਦੇ ਰਹੇ ਜਦੋਂ ਮਾਤਾ ਭਾਨੀ ਜੀ ਦੌੜ ਕੇ ਗਏ ਸੀ ਇਹ ਤਾਂ ਠੀਕ ਨਹੀਂ ਹੋਇਆ ਹੈ ਫਿਕਰ ਨਾਲ ਗਏ ਸੀ ਅੰਦਰ ਇੰਨੇ ਸਮੇਂ ਨੂੰ ਚੁੱਕ ਕੇ ਮਹਾਰਾਜ ਆਪਣੀ ਗੋਦੀ ਵਿੱਚ ਬਿਠਾ ਕੇ ਕਹਿ ਰਹੇ ਸੀ ਇਹ ਤਾਂ ਦੋਤਾ ਹੈ ਸਾਡਾ ਦੋਤਾ ਇਹਨੇ ਮੰਜੀ ਹਿਲਾਈ ਐਸੋ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ ਦੋਹਿਤਾ ਬਾਣੀ ਕਾ ਬੋਹਿਤ ਇਹ ਵਰਦਾਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ ਸੀ ਸਤਿਗੁਰਾਂ ਸ਼ਰਨ ਵਿੱਚ ਰੱਖਿਆ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਸ਼ਰਨ ਵਿੱਚ ਰੱਖਿਆ ਆਪਣੀ ਆਗਿਆ ਕਰਕੇ ਹੁਕਮ ਕਰਕੇ ਸੇਵਾ ਲਈ ਸੱਚੇ ਪਾਤਸ਼ਾਹ ਜੀ ਗੁਰਪੂਰਾ ਮਹਾਰਾਜ ਕਰ ਕਿਰਪਾ ਰੱਖਿਓ ਗੁਰ ਸਰਨਾ ਕਿਰਪਾ ਕਰਕੇ ਗੁਰੂ ਸਾਹਿਬ ਨੇ ਸਰਨ ਵਿੱਚ ਰੱਖਿਆ ਗੁਰ ਪਕੜਾਏ ਹਰ ਕੇ ਚਰਨਾ ਫਿਰ ਗੁਰੂ ਸਾਹਿਬਾਂ ਨੇ ਹਰੀ ਵਾਹਿਗੁਰੂ ਦੇ ਚਰਨ ਪਕੜਾਏ ਵਾਹਿਗੁਰੂ ਦੇ ਨਾਮ ਰੂਪੀ ਚਰਨ ਉਹਦੇ ਚਰਨ ਨੇ ਉਹਦਾ ਨਾਮ ਚਿੱਤ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਇਕਾਗਰ ਹੋਣੀ ਇਹ ਹੀ ਉਹਦੇ ਚਰਨ ਫੜਨੇ ਨੇ ਮਨ ਵੀ ਮੰਨ ਜਾਵੇ ਤੇ ਬੁੱਧੀ ਵੀ ਨਿਸ਼ਚਾ ਕਰ ਲਵੇ ਭਰੋਸਾ ਕਰ ਲਵੇ ਗੁਰ ਪਖਰਾਏ ਹਰ ਕੇ ਚਰਨਾ ਗੁਰੂ ਸਾਹਿਬਾਂ ਨੇ ਹਰੀ ਵਾਹਿਗੁਰੂ ਦੇ ਨਾਮ ਰੂਪੀ ਚਿੱਤ ਚਰਨ ਨਾਮ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਕੜਾ ਦਿੱਤੇ ਫੜਾ ਦਿੱਤੇ ਕਿ ਹਰ ਵੇਲੇ ਨਾਮ ਜਪਣਾ ਹੈ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਮਤ ਦੀਨੀ ਜਪ ਹਰ ਭਵਜਲ ਤਰਨਾ ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਆਪ ਜੀ ਦੇ ਸੁੰਦਰ ਬਚ ਪੂਰੇ ਗੁਰਾਂ ਨੇ ਸਾਡੀ ਰੱਖ ਲਈ ਅੰਮ੍ਰਿਤ ਸਰੀਖਾ ਮਿੱਠਾ ਨਾਮ ਹਿਰਦੇ ਵਿੱਚ ਵਸਾ ਦਿੱਤਾ ਪ੍ਰਗਟ ਕਰ ਦਿੱਤਾ ਜਨਮਾਂ ਜਨਮਾਂ ਦੀ ਮੈਲ ਧੋ ਦਿੱਤੀ ਵਾਹਿਗੁਰੂ ਦੇ ਚਰਨ ਪਕੜਾ ਦਿੱਤੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਪਕੜਾਏ ਸੀ ਉਹ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਬੀਸ ਬਿਸਵਾਏ ਜਾਂ ਮਨ ਠਹਿਰਾਨੇ ਜਦੋਂ ਪੂਰਾ ਵੀਹ ਬਿਸਵੇ ਪੂਰਾ ਭਾਵ ਸੋਲਾਂ ਆਨੇ ਜਿਵੇਂ ਸੌ ਪੈਸਿਆਂ ਦਾ ਰੁਪਈਆ ਹੁੰਦਾ ਪਹਿਲਾਂ ਸੋਲਾਂ ਆਨੇ ਹੁੰਦੇ ਸੀ ਪੂਰਾ ਬੀਸ ਬਿਸਵਾਏ ਜਾਂ ਮਨ ਠਹਿਰਾਨੇ ਵੀਹ ਬਿਸਵੇ ਪੂਰਾ ਜਦੋਂ ਮਨ ਪਤੀਜ ਗਿਆ ਠਹਿਰ ਗਿਆ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਮਨ ਮਾਰਿਆ ਗਿਆ ਬੀਸ ਬਿਸਵੇ ਜਾ ਕਾ ਮਨ ਮਾਨਿਆ ਸੋ ਆਪ ਜੀ ਸੁਖਮਨੀ ਸਾਹਿਬ ਵਿੱਚ ਵੀ ਫਰਮਾਨ ਕਰਦੇ ਨੇ ਉਹ ਵਾਹਿਗੁਰੂ ਤੇ ਨਿਰੰਕਾਰ ਨੂੰ ਇੱਕ ਰਸ ਜਾਣ ਲੈਂਦਾ ਉਹ ਸੇਵਕ ਗੁਰ ਪਾਰ ਬ੍ਰਹਮ ਏਕਾ ਹੀ ਜਾਣੇ ਪੂਰਾ ਮਨ ਠਹਿਰਾ ਵਿੱਚ ਟਿਕਾ ਵਿੱਚ ਫਿਰ ਇਹ ਸਮਝ ਪੈ ਗਈ ਗੁਰੂ ਸਾਹਿਬ ਸੋ ਨਾਨਕ ਸੋਧੇ ਸਿਮਰਿਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ
कि वाहिगुरु ब्रह्म दे विच ते गुरु दे विच कोई फर्क नहीं है। गुरु साहब पार ब्रह्म दा ही रूप ने। राम हम सतगुर पार ब्रह्म कर माने, तन गुरु रामदास महाराज जी ने गुर परमेसर ना ही भेद। गुर परमेसर एक है सब मैं रहया समाए। गुर पार ब्रह्म एक ही जाने। हुण समझ पै गए भी एको ने, निर्गुण सरगुण है दोवें स्वरूप आपे। निर्गुण आप सरगुण पियो ही, कला धार जिन सगली मोही। सरगुण रूप गुरु दे रूप विच ऐसी बख्शिश हुई। धन गुरु अर्जुन देव साहब महाराज बख्शिश दा कथन सो कथन कर रहे ने। गुरु की मेहर, सतगुरु मेहर करन, होइयां भुल्लां चुक्कां दी माफी बख्श, अगे तो सुमत बख्श।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵੋ ਹਰੀ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ

ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ। ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ

ਦਰਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ।

0: ਕੂੜ ਅੱਗੇ ਰਥ ਬਾਹੂ ਮਹੱਲਾ ਪਹਿਲਾ।
1: ਆਮ ਕਹਿ ਸਿਤਮ੍ਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੁਛ ਸੱਚ ਸਮਾਵਰੇ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੁਰ ਨਾ ਲੈ ਪ੍ਰਾਇਤ ਜਾਏ ਨਾਨਕ ਤੋ ਮੁਖੰਤਰ ਪਾਹੇ ਜਿਜ ਮਹਿ ਜੋ ਛਰੀ।

ਪੜ ਪੁਸਤਕ ਸੰਧਿਆ ਵਾਦੰ ਸਿਲਪੋਜ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਖਤ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਬਾਟ ਨਾ ਪਾਵੈ ਪੌੜੀ।

ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ।